ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਨਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੋਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪ੍ਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨਾ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ

ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਪੈ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਮ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ।

ਸਰਨਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ,

ਪਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸਤ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੁ ਜੀਉ ਕਰਿਓ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇਨਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸਤ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਨ ਘਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸਤ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸਤ ਅਰਿਸ਼ਟ ਟਰੇ ਤਤਕਾਲਾ
कृपा दृष्ट तन जाहि निहर हो, ताकि ताप तनिक मह हरि हो। रिद्ध सिद्ध कर्मो सम होई, दुष्ट शाह श्वस कै न कोई। एक बार जिन तुम्हें संभारा, काल फास्ते ताहि उबारा। जिन नर नाम

ਕਾਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ

ਗਵਾਈਆ ਕਰ ਸ਼ਾਂਤ ਸੁਖ ਮਨਿਆਈ ਵਸਿਆ ਜਿਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋਣ ਜਿਸ ਦੀਆ ਇਹ ਵੜਿਆ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚਦੂਤ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰਿ ਕੈ ਲਾਗੇ

ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੀ। ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੱਡ ਜਾਹੀ, ਭੌਜਲ ਵਿਖਮ ਸਗਾਹੋ ਗੁਰ ਸਬਦੀ ਪਾਰ ਪਾਹੀ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੀ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਭੇਖਣਾ, ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ, ਕੇਈ ਕੇ ਮਹੱਲਾ ਪੰਜਵਾਂ।

ठाकुर प्रतपल क नायक खसम हमारे निमख निमख तुम ही प्रतपल हो।

ನಿಮುಖ ನಿಮುಖ ತುಮ ಹಿ ಪ್ರತಿಪಲ ಹಮ ಬಾರಿಕ ತುಮರೆ ತಾರೆ ಹೋ ಆಯ ದೂರ ಚಲ ಕೇ

छूटत नहीं कोट लख बाही।

ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ

ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਅੱਜ ਦਾ ਜੋ ਪਾਵਨ ਉਪਦੇਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਉਪਦੇਸ਼, ਅੱਜ ਦਾ ਇਹ ਪਾਵਨ ਸ਼ਬਦ ਦੂਸਰੀ ਅਸ਼ਟਪਦੀ ਦੇ ਪਦੇ ਨੰਬਰ 3 ਦੇ ਸਿਰਲੇਖ ਅਧੀਨ ਦਰਜ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼, ਜੋ ਉਪਦੇਸ਼ ਸਾਡੇ ਸਨਮੁੱਖ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਰੱਖਦੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 264 ਪਰ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਦੀ ਤਰਸ ਕਰਨ ਪਾਵਨ ਗੁਰਮਤ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ। ਮਹਾਰਾਜ ਜੀ ਆਰੰਭਤਾ ਕਰਦੇ, ਛੂਟਤ ਨਹੀਂ ਕੋਟ ਲੱਖ ਬਾਹੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਲੱਖਾਂ ਬਾਹਾਂ ਸਾਥ ਦੇਣ ਵਾਲੀਆਂ ਹੋਣ, ਬਲ ਦੇਣ ਵਾਲੀਆਂ ਹੋਣ, ਮਿੱਤਰ ਹੋਣ, ਸਾਥੀ ਹੋਣ, ਸੰਬੰਧੀ ਹੋਣ, ਰਿਸ਼ਤੇਦਾਰ ਹੋਣ। ਭਾਵੇਂ ਤਾਕਤ ਨਾਲ ਭਰੀ ਹੋਈ ਫੌਜ ਹੋਵੇ, ਸਲਤਨਤ ਹੋਵੇ, ਰਾਜ ਹੋਵੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇੱਥੇ ਕੋਟ, ਕੋਟ ਦਾ ਅਰਥ ਕਿਲਾ ਵੀ ਹੈ। ਮਹਾਰਾਜ ਕਹਿਣਗੇ ਇੱਥੇ ਜਿਹੜਾ ਹੈ ਉਹ ਭਾਵੇਂ ਕੋਟ ਲੱਖ ਬਾਹੀ ਦਾ ਅਰਥ ਕਰੋੜਾਂ ਜਾਂ ਲੱਖਾਂ ਬਾਹਾਂ, ਜਿੰਨਾ ਬਾਲ ਭਾਵ ਕਿ ਲੱਖਾਂ ਕਰੋੜਾਂ ਵਿਅਕਤੀ ਨਾਲ ਹੋਣ, ਸਾਥ ਦੇਣ ਵਾਲੇ ਹੋਣ। ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਘਰ ਦੇ ਵਿੱਚ ਆਣ ਕੇ ਬਖਸ਼ਿਸ਼ ਕਰਦੇ। ਮਹਾਰਾਜ ਜੀ ਕਹਿੰਦੇ ਛੂਟਤ ਨਹੀਂ ਕੋਟ ਲੱਖ ਬਾਹੀ, ਕਿ ਇਸ ਜੀਵਨ ਵਿੱਚ ਭਾਵੇਂ ਕਿੰਨੇ ਵੀ ਦੁਨੀਆਂ ਦੇ ਆਸਰੇ ਹੋਣ ਪਰ ਛੁਟਕਾਰਾ ਨਹੀਂ ਹੈ। ਪਾਰ ਉਤਾਰਾ ਜਿਹੜਾ ਹੈ ਉਹ ਫਿਰ ਵੀ ਨਹੀਂ ਹੈ, ਭਲਾ ਫਿਰ ਵੀ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇੱਥੇ ਨਾਮ ਜਪਤ ਤਹਿ ਪਾਰ ਪਰਾਹੀ। ਇੱਕ ਪਾਸੇ ਮਹਾਰਾਜ ਜੀ ਕਹਿੰਦੇ ਇਸ ਗੱਲ ਦਾ ਵੀ ਨਿਰਣਾ ਹੋਵੇ ਕਿ ਕਰੋੜਾਂ ਬਾਹਾਂ ਦਾ ਬਲ, ਲੱਖਾਂ ਲੋਕ, ਬੇਅੰਤ ਲੋਕ ਜਿਹੜੇ ਸਨ ਉਹ ਆਪਣੀਆਂ ਬਾਹਾਂ ਦੇ ਬਲ ਨਾਲ ਕਿਸੇ ਵਿਅਕਤੀ ਨੂੰ ਰੋਕ ਕੇ ਖਲੋਤੇ ਹੋਣ, ਪਰ ਮਹਾਰਾਜ ਕਹਿਣ ਲੱਗੇ ਉਹਦਾ ਛੁਟਕਾਰਾ ਨਾ ਹੁੰਦਾ ਹੋਵੇ। ਇੱਥੋਂ ਤੱਕ ਇਹ ਵੀ ਅਰਥ ਆਪਾਂ ਕਰ ਸਕਦੇ ਹਾਂ ਕਿ ਲੱਖਾਂ ਕਰੋੜਾਂ ਰੂਪ ਦੁੱਖ ਆਪਣਾ ਬਲ ਲਾ ਕੇ ਵਿਅਕਤੀ ਨੂੰ ਘੇਰ ਕੇ ਖਲੋਤੇ ਹੋਣ, ਪਰ ਮਹਾਰਾਜ ਜੀ ਕਹਿੰਦੇ ਫਿਰ ਵੀ ਭਲਾ ਨਾ ਹੁੰਦਾ ਹੋਵੇ, ਫਿਰ ਵੀ ਕੋਈ ਰਸਤਾ ਨਾ ਲੱਭਦਾ ਹੋਵੇ। ਅਤੇ ਮਹਾਰਾਜ ਜੀ ਕਹਿੰਦੇ ਉੱਥੇ ਜਿਸ ਵਕਤ ਬੰਦਗੀ ਵਾਲੀ ਅਵਸਥਾ ਆ ਜਾਏ ਅਤੇ ਨਾਮ ਜਪਤ ਤਹਿ ਪਾਰ ਪਰਾਹੀ, ਮਹਾਰਾਜ ਜੀ ਕਹਿੰਦੇ ਲਿਖ ਕੇ ਗਰੰਟੀ ਹੈ ਕਿ ਨਾਮ ਜਪਦਿਆਂ ਪਾਰ ਉਤਾਰਾ ਹੋ ਜਾਏ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਇਹ ਨਿਰਣਾ ਕਰ ਦਿੱਤਾ। ਸਤਿਗੁਰੂ ਕਹਿੰਦੇ ਨਾਮ ਜਪਤ ਤਹਿ ਪਾਰ ਪਰਾਹੀ, ਨਾਮ ਜਪਦਿਆਂ ਸਾਰ ਜੀਵਨ ਵਿੱਚ ਉੱਥੇ ਭਲਾ ਹੈ। ਜਿੱਥੇ ਮਹਾਰਾਜ ਕਹਿਣ ਲੱਗੇ ਲੱਖਾਂ ਬਾਹਾਂ ਜਿੰਨੇ ਬਲ, ਦੁੱਖ, ਕਲੇਸ਼, ਵਿਕਾਰਾਂ ਨੇ ਘੇਰ ਕੇ ਰੱਖਿਆ ਹੋਵੇ ਅਤੇ ਪਾਰ ਉਤਾਰਾ ਹੀ ਨਾ ਹੁੰਦਾ, ਭਲਾ ਹੀ ਨਾ ਹੁੰਦਾ ਹੋਵੇ,
ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉੱਥੇ ਬੰਦਗੀ ਆ ਗਈ, ਉੱਥੇ ਨਾਮ ਆ ਗਿਆ, ਉਸੇ ਵਕਤ ਜੀਵਨ ਦੇ ਵਿੱਚ ਭਲਾ ਹੈ, ਪਾਰ ਉਤਾਰਾ ਹੋ ਜਾਏਗਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਨਿਰਣਾ ਕਰਕੇ ਸਮਝਾ ਦਿੱਤਾ ਸੀ ਕਿ ਨਾਮ ਏਡੀ ਵੱਡੀ ਤਾਕਤ ਹੈ। ਮਹਾਰਾਜ, ਨਾਮ ਏਡੀ ਵੱਡੀ ਤਾਕਤ ਹੈ, ਫਿਰ ਜਪੀਏ ਕਿਵੇਂ? ਤੁਸੀਂ ਕਿਹਾ ਨਾਮ ਜਪਤ ਤਹਿ ਪਾਰ ਪਰਾਹੀ, ਵੀ ਨਾਮ ਜਪਦਿਆਂ ਪਾਰ ਉਤਾਰਾ ਹੋ ਗਿਆ, ਫਿਰ ਤੁਸੀਂ ਦੱਸ ਦਿਓ ਵੀ ਜਪੀਏ ਕਿਵੇਂ? ਤੁਹਾਡਾ ਇਸ ਜੀਵਨ ਵਿੱਚ ਉਪਦੇਸ਼ ਕੀ ਹੈ ਜਿਹਦੇ ਰਾਹੀਂ ਜਪਿਆ ਜਾ ਸਕੇ? ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਸ਼ਬਦ ਸਾਡੇ ਸਨਮੁੱਖ ਆਖਿਆ। ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਇੱਥੇ ਧਰੂਵ ਅਤੇ ਪ੍ਰਹਿਲਾਦ ਦੀ ਉਦਾਹਰਨ ਦੇਣ ਦਾ ਮਹਾਰਾਜ ਜੀ ਦਾ ਇੱਥੇ ਮਕਸਦ ਕੀ ਹੈ? ਮਹਾਰਾਜ ਜੀ ਨੇ ਇੱਥੇ ਇਹ ਨਿਰਣਾ ਕਰਕੇ ਸਮਝਾਇਆ ਕਿ ਜੇ ਦ੍ਰਿੜਤਾ ਰੱਖਣੀ ਹੈ ਤਾਂ ਪ੍ਰਹਿਲਾਦ ਵਰਗੀ ਰੱਖੀਏ ਕਿ ਬੇਅੰਤ ਦੁੱਖ ਵੀ ਸਾਹਮਣੇ ਆ ਗਏ ਪਰ ਇੱਥੋਂ ਤੱਕ ਸਮਾਂ ਬਣ ਗਿਆ ਵੀ ਬੰਦਗੀ ਕਰਦੇ ਨੂੰ ਪਿਤਾ ਨੇ ਰੋਕਿਆ, ਰਿਸ਼ਤੇਦਾਰ ਸੰਬੰਧੀਆਂ ਨੇ ਕਿਹਾ ਵੀ ਪ੍ਰਹਿਲਾਦ ਪੁੱਤਰਾ ਤੇਰਾ ਭਲਾ ਹੋ ਜਾਏਗਾ, ਇਹਨੂੰ ਛੱਡ ਦੇ, ਰੱਬ ਦੀ ਬੰਦਗੀ ਛੱਡ, ਕਰਤੇ ਪੁਰਖ ਦੀ ਯਾਦ ਵਿੱਚ ਬੈਠਣਾ ਛੱਡ, ਨਹੀਂ ਤਾਂ ਤੇਰਾ ਬਾਪੂ ਤੇਰਾ ਕਤਲ ਕਰ ਦੇਗਾ, ਖਤਮ ਕਰ ਦੇਗਾ ਤੇ। ਪਰ ਉੱਥੇ ਇਸ ਗੱਲ ਦਾ ਨਿਰਣਾ ਭਾਈ ਗੁਰਦਾਸ ਸਾਹਿਬ ਜੀ ਕਰਦੇ ਕਿ ਜਲ ਅਗਨੀ ਵਿੱਚ ਘੱਤਿਆ ਜਲੈਨ ਡੁੱਬੈ ਗੁਰਪ੍ਰਸਾਦ। ਪ੍ਰਹਿਲਾਦ ਨੂੰ ਜਲ ਵਿੱਚ ਵੀ ਡੁਬਾਉਣ ਦੀ ਕੋਸ਼ਿਸ਼ ਕੀਤੀ, ਅੱਗ ਵਿੱਚ ਹੋਲਿਕਾ ਨੇ ਸਾੜਨ ਦਾ ਯਤਨ ਕੀਤਾ, ਨਾ ਜਲ ਸਕਿਆ ਨਾ ਡੁੱਬ ਸਕਿਆ। ਅਖੀਰ 'ਤੇ ਦੁਖੀ ਹੋ ਕੇ ਪਿਤਾ ਨੇ ਕਿਹਾ ਸੀ ਪੁੱਤਰਾ ਜਲੇ ਹਰਨਾਕਿਸ਼ ਥਲੇ ਹਰਨਾਕਿਸ਼ ਆਖਣਾ ਪਏਗਾ। ਪ੍ਰਹਿਲਾਦ ਨੇ ਇੱਕੋ ਗੱਲ ਆਖੀ ਸੀ, ਪਿਤਾ ਜੀ ਜਲੇ ਹਰੀ ਥਲੇ ਹਰੀ ਤੇ ਕਹਿ ਸਕਦਾ ਪਰ ਜਲੇ ਹਰਨਾਕਿਸ਼ ਥਲੇ ਹਰਨਾਕਿਸ਼ ਨਹੀਂ ਕਹਿ ਸਕਦਾ। ਉੱਥੇ ਫਿਰ ਪਿਤਾ ਨੇ ਤਲਵਾਰ ਬੇਮਿਆਨ ਕੀਤੀ। ਇਤਿਹਾਸ ਕਹਿੰਦਾ ਵੀ ਪਿਤਾ ਨੇ ਤਲਵਾਰ ਬੇਮਿਆਨ ਕਰਕੇ ਕਿਹਾ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ। ਖੜਗ ਕੱਢ ਕੇ ਤਲਵਾਰ ਕੱਢ ਕੇ ਪੁੱਛ ਲਿਆ ਆਪਣੇ ਪੁੱਤਰ ਨੂੰ, ਕਹਿੰਦੇ ਦੱਸ ਤੇਰਾ ਉਸਤਾਦ ਕਿਹੜਾ ਹੈ ਜਿਹਨੇ ਤੈਨੂੰ ਇੰਨਾ ਦ੍ਰਿੜ ਕਰਕੇ ਪੜ੍ਹਾ ਦਿੱਤਾ ਕਿ ਤੂੰ ਮੇਰੇ ਕਹੀ ਗੱਲ ਵੀ ਪ੍ਰਵਾਨ ਨਹੀਂ ਕਰਦਾ, ਐਸਾ ਕੌਣ, ਏਡੀ ਕਿਹੜੀ ਤਾਕਤ ਵੱਡੀ ਤੇਰੇ ਸਾਹਮਣੇ ਆ ਗਈ? ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ। ਕਹਿੰਦੇ ਥੰਮ ਪਾੜ ਕੇ ਉਸੇ ਵੇਲੇ ਪ੍ਰਗਟ ਹੋਇਆ ਨਰ ਸਿੰਘ ਦੇ ਰੂਪ ਦੇ ਵਿੱਚ। ਇੱਥੋਂ ਤੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਅਸੀਂ ਇਹ ਸਵੀਕਾਰ ਕਰੀਏ ਕਿ 5 ਸਾਲਾਂ ਦੀ ਉਮਰ ਦੇ ਭਗਤ ਪ੍ਰਹਿਲਾਦ ਦੀ ਬੰਦਗੀ ਦੀ ਉਮਰ ਕੋ ਬਹੁਤ ਜ਼ਿਆਦਾ ਨਹੀਂ ਹੈ ਪਰ ਦ੍ਰਿੜਤਾ ਬੜੀ ਸੀ, ਪਰਪੱਕਤਾ ਬਹੁਤ ਵੱਡੀ ਸੀ। ਪਰ ਦ੍ਰਿੜਤਾ ਇੰਨੀ ਜ਼ਿਆਦਾ ਸੀ ਕਿ ਪਿਤਾ ਦੇ ਸਾਹਮਣੇ ਤਲਵਾਰ, ਇੱਥੋਂ ਤੱਕ ਪਿਤਾ ਦੇ ਸਾਹਮਣੇ ਤਲਵਾਰ ਦੇ ਸਾਹਮਣੇ ਇੱਕ ਰੱਤੀ ਭਰ ਵੀ ਘਬਰਾਹਟ ਨਹੀਂ। ਅੱਗੇ ਫਿਰ ਜਿਹੜਾ ਜ਼ਿਕਰ ਕੀਤਾ ਭਗਤ ਧਰੂ ਦਾ, ਉਹ ਇਹ ਜ਼ਿਕਰ ਕੀਤਾ, ਪਹਿਲੀ ਤਾਂ ਅਵਸਥਾ ਇਹ ਸੀ ਨਾ ਵੀ ਜੇ ਦ੍ਰਿੜਤਾ ਚਾਹੀਦੀ ਬੰਦਗੀ ਵਿੱਚ ਤਾਂ ਭਗਤ ਪ੍ਰਹਿਲਾਦ ਵਾਂਗ, ਅਤੇ ਮਹਾਰਾਜ ਜੀ ਕਹਿੰਦੇ ਜੇ ਤੂੰ ਇਸ ਜੀਵਨ ਵਿੱਚ ਜੇ ਇਹ ਦ੍ਰਿੜਤਾ ਨਹੀਂ ਅਤੇ ਬੰਦਗੀ ਜੇ ਤੂੰ ਕਿਸੇ ਲਾਲਚ ਵੱਸ ਆ ਕੇ ਵੀ ਕਰੇ ਤਾਂ ਧਰੂ ਦੇ ਵਾਂਗ ਉਹ ਰਾਜ ਸੱਤਾ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਾ ਧਰੂ, ਜਿਹਨੂੰ ਸਿਰਫ ਇਹ ਇੱਛਾ ਸੀ ਕਿ ਮੇਰਾ ਬਾਪੂ ਮੈਨੂੰ ਮੇਰੀ ਇੱਥੋਂ ਤੱਕ ਮੇਰਾ ਹੱਕ ਦੇ ਦੇ, ਪ੍ਰੇਮ ਦੇ ਦੇ, ਮੇਰਾ ਬਾਪੂ ਮੈਨੂੰ ਗੋਦੀ 'ਚ ਬਿਠਾ ਲਏ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਪਰ ਉੱਥੇ ਭਗਤ ਧਰੂ ਜਿਹੜਾ ਹੈ, ਭਗਤ ਧਰੂ ਦੀ ਜਿਹੜੀ ਅੰਦਰ ਦੀ ਦ੍ਰਿੜਤਾ ਹੈ ਉਹ ਇੱਛਾ ਦੇ ਪ੍ਰਥਾਏ ਹੈ। ਉਹ ਇੱਛਾ ਪ੍ਰੇਮ ਭਾਵ ਕਿ ਆਪਣੇ ਪਿਤਾ ਤੋਂ ਜਿਹੜਾ ਪਿਆਰ ਨੂੰ ਚਾਹੀਦਾ ਸੀ ਉਹ ਨਹੀਂ ਸੀ ਮਿਲ ਰਿਹਾ, ਜਿਸ ਕਰਕੇ ਉਹ ਬਾਰ ਬਾਰ ਫਿਰ ਪੁੱਛਦਾ ਹੈ ਮਾਂ ਨੂੰ। ਧਰੂ ਹੱਸਦਾ ਘਰ ਆਇਆ, ਪਰ ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋਂ ਲਿਕਾ ਪੁੱਛੇ ਮਾਂ ਨੂੰ ਤੂੰ ਸਵਾਣੀ ਹੈ ਕਿ ਸਰੀਤਾ, ਸਭ ਆਣੀ ਹਾਂ ਜਨਮ ਤੋਂ ਨਾਮ ਨਾ ਭਗਤੀ, ਕਰਮ ਦ੍ਰਿੜਤਾ ਕਿਸ ਉੱਦਮ ਤੇ ਰਾਜ ਮਿਲੈ, ਸ਼ਤਰੂ ਤੇ ਹੋਵਣ ਸਭ ਮੀਤਾ। ਉੱਥੇ ਫਿਰ ਇਸ ਗੱਲ 'ਤੇ ਨਿਰਣਾ ਕੀਤਾ
ਕਿਸ ਉਦਮ 'ਤੇ ਰਾਜ ਮਿਲੇ। ਸ਼ਤਰੂ 'ਤੇ ਹੋਵਣ ਸਭ ਮੀਤਾ, ਫਿਰ ਉੱਥੇ ਜ਼ਿਕਰ ਆਇਆ ਸੀ ਪਰਮੇਸ਼ਰ ਆਰਾਧਿਆ ਜਿੰਦੂ ਹੋਈ ਹੈ ਪਤਿਤ ਪੁਨੀਤਾ, ਪਰਮੇਸ਼ਰ ਦੀ ਆਰਾਧਨਾ ਨਾਲ ਸਾਰਾ ਕਿਤੇ ਧਰੂ ਦੇ ਰਾਜ ਦੀ ਸਥਿਰਤਾ ਆਪਾਂ ਵੇਖਦੇ ਹਾਂ। ਮਹਾਰਾਜ ਜੀ ਕਹਿੰਦੇ ਇੱਥੇ ਛੁੱਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਬੰਦਗੀ ਕਰਦਿਆਂ ਭਲਾ ਹੈ, ਅਗ ਅਨਿਕ ਬਿਘਨ ਜਹ ਆਏ ਸੰਘਾਰੈ। ਮਹਾਰਾਜ ਜੀ ਕਹਿੰਦੇ ਬਿਘਨ ਅਨੇਕਾਂ ਤੇਰਾ ਸੰਘਾਰ ਕਰਨ ਵਾਸਤੇ ਖਲੋਤੇ ਹੋਣ, ਅਟਲ ਸਾਹਮਣੇ ਮੌਤ ਜਿਹੜੀ ਹੈ ਉਹ ਆਣ ਕੇ ਖਲੋਤੀ ਹੋਵੇ। ਮਹਾਰਾਜ ਜੀ ਕਹਿੰਦੇ ਅਨਿਕ ਬਿਘਨ ਜਹ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ। ਸਤਿਗੁਰੂ ਜੀ ਕਹਿੰਦੇ ਅਨੇਕਾਂ ਤਰ੍ਹਾਂ ਦੇ ਵਿਘਨ, ਅਨੇਕਾਂ ਤਰ੍ਹਾਂ ਦੀਆਂ ਰੋਕਾਂ, ਅਨੇਕਾਂ ਤਰ੍ਹਾਂ ਦੀਆਂ ਬਰਕਤਾਂ ਵਿੱਚ ਰੋਕ ਪੈਂਦੀ ਹੋਵੇ, ਅਤੇ ਸਤਿਗੁਰੂ ਕਹਿੰਦੇ ਉਹ ਵਿਘਨ ਤੇਰਾ ਸੰਘਾਰ ਕਰਨ ਵਾਸਤੇ, ਤੇਰਾ ਨਾਸ਼ ਕਰਨ ਵਾਸਤੇ, ਤੈਨੂੰ ਖਤਮ ਕਰਨ ਵਾਸਤੇ ਖਲੋਤੇ ਹੋਣ। ਇਹੀ ਹੈ ਨਾ ਜੀ, ਵੀ ਅਨੇਕਾਂ ਵਿਘਨ ਤੈਨੂੰ ਖਤਮ ਕਰਨ ਵਾਸਤੇ, ਨਾਸ਼ ਕਰਨ ਵਾਸਤੇ ਖਲੋਤੇ ਹੋਣ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਕਾ ਨਾਮ ਤਤਕਾਲ ਉਦਾਰੈ, ਪਰਮੇਸ਼ਰ ਦਾ ਨਾਮ ਅਕਾਲ ਪੁਰਖ ਦੀ ਬੰਦਗੀ ਤਤਕਾਲ ਹੀ ਤੁਰੰਤ ਹੀ ਭਲਾ ਕਰ ਦਿੰਦੀ, ਤੁਰੰਤ ਭਲਾ ਕਰ ਦਿੰਦੀ। ਕਰਤੇ ਪੁਰਖ ਦੀ ਯਾਦ ਵਿੱਚ ਬੈਠਣ ਵਾਲਾ ਇਨਸਾਨ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਪਾਤਰ ਬਣਦਾ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਫਿਰ ਅੱਗੇ ਸਮਝਾਉਂਦਿਆਂ ਨਿਰਣਾ ਕਰਕੇ ਕਹਿੰਦੇ ਕਿ ਇਹ ਜਿਸ ਵੇਲੇ ਆਪਾਂ ਇਸ ਪਾਸੇ ਤੁਰਾਂਗੇ, ਅਨਿਕ ਬਿਘਨ ਜਹ ਆਏ ਸੰਘਾਰੈ। ਸਤਿਗੁਰੂ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਵਿਘਨ, ਆਪਾਂ ਗੁਰਬਾਣੀ ਵਿੱਚ ਵੀ ਇਸ ਗੱਲ ਦਾ ਨਿਰਣਾ ਪੜ੍ਹ ਕੇ ਆਏ ਹਾਂ। ਮਹਾਰਾਜ ਜੀ ਨੇ ਕਿਹਾ ਕਿ ਜਿੱਦਣ ਕਰਤੇ ਪੁਰਖ ਦੇ ਦਰ ਵਾਲੇ ਪਾਸੇ ਆ ਗਏ, ਅਤੇ ਫਿਰ ਉਸ ਦਿਨ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਅਵਸਥਾ ਦੇ ਵਿੱਚ ਆ ਜਾਂਗੇ ਜਾ ਕੋ ਮੁਸ਼ਕਲ ਅੱਤ ਬਣੇ, ਬਹੁਤ ਵੱਡੀ ਕੋਈ ਮੁਸ਼ਕਲ ਆ ਜਾਏ। ਢੋਈ ਕੋਏ ਨਾ ਦੇ, ਕੋਈ ਢੋਈ ਦੇਣ ਵਾਲਾ, ਆਸਰਾ ਦੇਣ ਵਾਲਾ ਕੋਈ ਨਾ ਹੋਵੇ। ਲਾਗੂ ਹੋਏ ਦੁਸ਼ਮਣਾਂ, ਦੁਸ਼ਮਣ ਲਾਗੂ ਹੋਵੇ ਤੁਹਾਡੇ ਉੱਪਰ ਅਟੈਕ ਕਰਨ ਵਾਸਤੇ, ਤੁਹਾਡੇ 'ਤੇ ਵਾਰ ਕਰਨ ਵਾਸਤੇ ਦੁਸ਼ਮਣ ਤਿਆਰ ਹੋਵੇ, ਅਤੇ ਫਿਰ ਮਹਾਰਾਜ ਜੀ ਕਹਿੰਦੇ ਉੱਥੇ ਸਭੈ ਭੱਜੋ, ਇੱਥੋਂ ਤੱਕ ਸਭੋ ਭੱਜੈ, ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਸਤਿਗੁਰੂ ਜੀ ਕਹਿੰਦੇ ਜਿੱਦਣ ਰੱਬ ਚੇਤੇ ਆ ਗਿਆ ਫਿਰ ਉੱਦਣ ਵਿਘਨ ਕੋਈ ਨਹੀਂ ਲੱਗਦਾ, ਉਦਨ ਕੋਈ ਵੱਡੇ ਤੋਂ ਵੱਡਾ ਵਿਘਨ ਵੀ ਜੀਵਨ ਵਿੱਚ ਆ ਜਾਏ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇੜੇ ਨਹੀਂ ਟੁੱਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਨਿਕ ਵਿਘਨ ਜਹ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਬੰਦਗੀ ਕਰਦਿਆਂ ਸਤਿਗੁਰੂ ਜੀ ਕਹਿੰਦੇ ਤਤਕਾਲ ਹੀ ਭਲਾ ਹੋ ਜਾਏਗਾ। ਅਨਿਕ ਜੋਨ ਜਨਮੈ ਮਰ ਜਾਮ, ਸਤਿਗੁਰੂ ਕਹਿੰਦੇ ਅਨੇਕਾਂ ਜੋਨਾਂ ਦੇ ਵਿੱਚ ਦੌੜਨਾ ਪਵੇ ਦਿਨ ਤੋਂ ਰਾਤ, ਕਿਸੇ ਵਕਤ ਆਪਾਂ ਸਰੀਰ ਕਰਕੇ ਜੋਨਾਂ ਨਹੀਂ ਬਦਲਦੇ, ਮਨ ਕਰਕੇ ਬਦਲ ਲੈਂਦੇ ਹਾਂ। ਮਨ ਕਰਕੇ ਕਿਸੇ ਵੇਲੇ ਸਵਾਨ ਬਿਰਤੀ, ਕਿਸੇ ਵੇਲੇ ਸੂਕਰ ਬਿਰਤੀ, ਕਿਸੇ ਵਕਤ ਆਪਾਂ ਕ੍ਰੋਧੀ ਬਿਰਤੀ ਦੇ ਪਾਤਰ ਬਣਦੇ ਹਾਂ ਅਤੇ ਉਹ ਚੰਡਾਲ ਬਿਰਤੀ ਦੇ ਪਾਤਰ ਬਣ ਜਾਂਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇੱਥੇ ਤਾਂ ਅਨਿਕ ਜੋਨ ਜਨਮੈ ਮਰ ਜਾਮ, ਜੰਮਣ ਅਤੇ ਮਰਨ ਦੇ ਗੇੜ ਦੇ ਵਿੱਚ ਪਏ ਹੋਈਏ। ਸਤਿਗੁਰੂ ਜੀ ਕਹਿੰਦੇ ਨਾਮ ਜਪਤ ਪਾਵੈ ਵਿਸਰਾਮ, ਜਿੱਦਣ ਬੰਦਗੀ ਆ ਗਈ ਫਿਰ ਸਤਿਗੁਰੂ ਜੀ ਕਹਿੰਦੇ ਬੇਅੰਤ ਜਨਮਾਂ ਦਾ ਇੱਥੇ ਹੀ ਪਾਰ ਉਤਾਰਾ ਹੋ ਜਾਏ, ਇੱਥੇ ਭਲਾ ਹੋ ਜਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜ਼ਰੂਰੀ ਹੈ ਹਉ ਮੈਲਾ ਮਲ ਕਬ ਹੁਨਾ ਧੋਵੈ, ਕਹਿੰਦੇ ਨੇ ਮਨਾ ਅੰਦਰ ਮੈਲਾ ਹੈ, ਹਉ ਨਿੱਜ ਮਨ ਜਿਹੜਾ ਹੈ ਉਹ ਮੈਲਾ ਹੈ, ਮੈਲ ਨਾਲ ਭਰਿਆ ਹੋਇਆ। ਕਿਵੇਂ ਭਰਿਆ ਹੋਇਆ? ਕਹਿੰਦੇ ਨੇ ਹੋਂ ਕਰਕੇ, ਹੋਮੇ ਕਰਕੇ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਹਉ ਮੈਲਾ ਮਲ ਕਬ ਹੋਣਾ ਧੋਵੈ, ਮਲੀਨਤਾ ਹੈ ਅੰਦਰ ਵਿਕਾਰਾਂ ਦੀ, ਸਤਿਗੁਰੂ ਜੀ ਕਹਿੰਦੇ ਧੁੱਪਦੀ ਨਹੀਂ ਹੈ ਕਦੀ ਵੀ, ਬੜੇ ਯਤਨ ਕੀਤੇ ਜਾਣ। ਪਰ ਸਤਿਗੁਰੂ ਜੀ ਕਹਿੰਦੇ ਹਰ ਕਾ ਨਾਮ ਕੋਟ ਪਾਪ ਖੋਵੈ, ਸਤਿਗੁਰੂ ਜੀ ਕਹਿੰਦੇ ਨਿਰੰਕਾਰ ਦਾ ਨਾਮ, ਪਰਮੇਸ਼ਰ ਦੀ ਬੰਦਗੀ ਕਰੋੜਾਂ ਪਾਪਾਂ ਨੂੰ ਖਤਮ ਕਰ ਦੇਣ ਵਾਲੀ ਹੈ। ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਰੱਤੀ ਭਰ ਸਮੇਂ ਦੇ ਵਿੱਚ। ਸਤਿਗੁਰੂ ਕਹਿੰਦੇ ਜਿਵੇਂ ਅੱਗ, ਤੁਸੀਂ ਹਜ਼ਾਰਾਂ ਮਣ, ਹਜ਼ਾਰਾਂ ਕੁਇੰਟਲ ਤੁਸੀਂ ਬਾਲਣ ਇਕੱਠਾ ਕਰ ਲਓ,
ਉਹਦੇ ਵਾਸਤੇ ਤੁਹਾਨੂੰ ਓਨੀ ਅੱਗ ਨਹੀਂ ਚਾਹੀਦੀ, ਸਿਰਫ ਚੰਗਿਆੜੀ ਚਾਹੀਦੀ ਹੈ ਛੋਟੀ ਜੀ। ਉਹ ਸਾਰੇ ਦੇ ਸਾਰੇ ਜਿੰਨੇ ਵੀ ਉਸ ਵਕਤ ਜਿੰਨੇ ਵੀ ਤੁਹਾਡੇ ਜੀਵਨ ਦੇ ਵਿੱਚ ਆਏ ਹੋਏ ਆਪਾਂ ਵੇਖਦੇ ਹਾਂ ਕਿ ਦੁੱਖ ਨੇ, ਉਹਨਾਂ ਨੂੰ ਸਾੜਨ ਵਾਸਤੇ ਕੇਵਲ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਉੱਥੇ ਜ਼ਰੂਰਤ ਬਹੁਤੇ ਅਵਸਥਾ ਦੀ ਨਹੀਂ, ਉੱਥੇ ਸਿਰਫ ਇੱਕ ਵਾਰ ਅੰਦਰ ਬੰਦਗੀ ਟਿਕ ਗਈ ਅਤੇ ਭਲਾ ਹੈ। ਬਾਲਣ ਦਾ ਭੰਡਾਰ ਇੱਕ ਚੰਗਿਆੜੀ ਨਾਲ ਸੜ ਸਕਦਾ ਅਤੇ ਅੰਦਰਲੇ ਪਾਪ ਜਿਹੜੇ ਹਨ, ਮਾੜੇ ਕਿਰਤ ਕਰਮ ਜਿਹੜੇ ਅਸੀਂ ਕੀਤੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਵੀ ਭਲਾ ਹੋ ਜਾਏਗਾ, ਕਰੋੜਾਂ ਪਾਪ ਖਤਮ ਹੋ ਜਾਣਗੇ। ਐਸਾ ਨਾਮ ਜਪੋ ਮਨ ਰੰਗ, ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਾਮ ਨੂੰ ਮਨ ਦੇ ਰੰਗ, ਮਨ ਵਿੱਚ ਪ੍ਰੇਮ ਕਰਕੇ ਕਰਤੇ ਪੁਰਖ ਦੀ ਯਾਦ ਵਿੱਚ ਬੈਠ ਕੇ ਜਪੀਏ। ਐਸਾ ਨਾਮ ਜਪੋ ਮਨ ਰੰਗ, ਕਹਿੰਦੇ ਨੇ ਮਨ ਨੂੰ ਰੰਗ ਕੇ ਭਾਵ ਕੇ ਮਨ ਦੇ ਵਿੱਚ ਪ੍ਰੇਮ ਪੈਦਾ ਕਰਕੇ ਐਸੇ ਅਕਾਲ ਪੁਰਖ ਦੇ ਨਾਮ ਨੂੰ ਜਪੀਏ, ਹੋਵੇਗਾ ਕਿ ਨਾਨਕ ਪਾਈਐ ਸਾਧਕੈ ਸੰਗ। ਕਹਿੰਦੇ ਪ੍ਰਾਪਤੀ ਜਿਹੜੀ ਹੈ ਉਹ ਸਤ ਸੰਗਤ ਵਿੱਚੋਂ ਹੋਵੇ। ਨਾਮ ਦੀ ਪ੍ਰਾਪਤੀ ਦਾ ਇੱਕੋ ਇੱਕ ਰਸਤਾ ਹੈ, ਉਹ ਸਤ ਸੰਗਤ ਹੈ। ਜਿਹਦਾ ਨਾਮ ਅਭਿਆਸ ਨਾ ਚੱਲਦਾ ਹੋਵੇ ਉਹ ਸੰਗਤ ਕਰਨੀ ਸ਼ੁਰੂ ਕਰਦਾ, ਨਾਮ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਂਦਾ। ਜਦੋਂ ਸੰਗਤ ਵਿੱਚ ਆਣ ਕੇ ਤੁਸੀਂ ਅਭਿਆਸ ਵਿੱਚ ਬੈਠੋਗੇ ਤਾਂ ਉਹ ਅਵਸਥਾ ਆਪਣੇ ਆਪ, ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਇੱਥੇ ਜੀਵਨ ਵਿੱਚ ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਸਤਿਗੁਰੂ ਜੀ ਕਹਿੰਦੇ ਪ੍ਰਾਪਤੀ ਸਤ ਸੰਗਤ ਕਰਕੇ। ਅਗਲੀ ਅਵਸਥਾ, ਮਹਾਰਾਜ ਜੀ ਕਹਿੰਦੇ ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਜਿੱਥੇ ਜਿਸ ਮਾਰਗ 'ਤੇ ਇਨਸਾਨ ਤੁਰ ਪਿਆ ਹੈ, ਮਹਾਰਾਜ ਕਹਿਣਗੇ ਜਿਹਦੇ ਕੋਸ਼, ਕੋਸ਼ ਦਾ ਅਰਥ ਹੁੰਦਾ ਹੈ ਕੋਹ, ਇੱਕ ਕੋਹ ਜਿਹੜਾ ਹੈ ਜਿਹਨੂੰ ਆਪਾਂ ਇੱਕ ਮੀਲ ਕਹਿ ਦਿੰਦੇ ਹਾਂ, ਅਤੇ ਇੱਥੋਂ ਤੱਕ ਇੱਕ ਮੀਲ ਤੋਂ ਜੇ ਘਟਾਈਏ ਤਾਂ ਉਹ ਇੱਕ ਕਿਲੋਮੀਟਰ ਜਿਹੜਾ ਹੈ ਮੀਲ ਤੋਂ ਘੱਟ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਸਤਿਗੁਰੂ ਜੀ ਕਹਿੰਦੇ ਇਸ ਜੀਵਨ ਵਿੱਚ ਕਿਸੇ ਵੇਲੇ ਬੰਦਾ ਇਹ ਸੋਚਦਾ ਵੀ ਪਤਾ ਨਹੀਂ ਕਿਹੜੇ ਰਸਤੇ 'ਤੇ ਤੁਰ ਪਿਆ, ਇਹ ਮੁੱਕਣਾ ਕਿੱਥੇ ਹੈ, ਇਹ ਰਸਤਾ ਸੰਪੂਰਨ ਕਿੱਥੇ ਹੋਏਗਾ, ਇਹਦਾ ਪੈਂਡਾ ਕਿੱਥੇ ਖਤਮ ਹੋਏਗਾ। ਫਿਰ ਮਹਾਰਾਜ ਜੀ ਕਹਿਣ ਲੱਗੇ ਜਦੋਂ ਇਹ ਅਹਿਸਾਸ ਹੋਵੇ ਤਾਂ ਹਰ ਕਾ ਨਾਮ ਉਹਾਂ ਸੰਗ ਤੋਸਾ। ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਦਾ ਨਾਮ ਉੱਥੋਂ ਤੱਕ ਖਰਚਾ ਦੇਣ ਦੀ ਗੱਲ ਕਰਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਜਿਸ ਰਸਤੇ ਦੀ ਕੋਹ ਵੀ ਅਤੇ ਕੋਈ ਆਸਰਾ ਨਾ ਗਣਿਆ ਜਾਂਦਾ ਹੋਵੇ ਵੀ ਇਸ ਰਸਤੇ 'ਤੇ ਕੋਈ ਓਟ ਕੋਈ ਆਸਰਾ ਵੀ ਬਣੇਗਾ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਹਰ ਕਾ ਨਾਮ ਉਹਾਂ ਸੰਗ ਤੋਸਾ। ਕਰਤੇ ਪੁਰਖ ਦੀ ਬੰਦਗੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਅਤੇ ਸਤਿਗੁਰੂ ਕਹਿਣਗੇ ਰਸਤੇ ਦੀ ਪੂੰਜੀ, ਰਸਤੇ ਦਾ ਖਰਚ ਨਾਮ ਬਣ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰ ਕਾ ਨਾਮ ਉਹਾਂ ਸੰਗ ਤੋਸਾ, ਉੱਥੋਂ ਤੱਕ ਦਾ ਖਰਚ ਭਾਵ ਪਰਮੇਸ਼ਰ ਦੇ ਦਰ ਤੱਕ ਦਾ ਖਰਚ ਜਿਹੜਾ ਇਹੋ ਜੀਵਨ ਵਿੱਚ ਨਾਮ ਹੈ। ਪਰ ਜਿੱਦਣ ਨਾਮ ਵਾਲੇ ਪਾਸਿਓਂ ਟੁੱਟਦੇ ਹਾਂ ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਪ੍ਰਾਪਤੀ ਕੋਈ ਨਹੀਂ ਹੈ ਜੀਵਨ ਵਿੱਚ। ਇੱਕ ਉਦਾਹਰਣ ਬਹੁਤ ਸੁੰਦਰ ਲਿਖੀ, ਬਹੁਤ ਵੱਡੇ ਰਾਜ ਸੱਤਾ ਦੇ ਵਿੱਚ ਬੈਠਣ ਵਾਲੇ ਇੱਕ ਚੱਕਰਵਰਤੀ ਰਾਜੇ ਦੇ ਘਰ ਦੇ ਵਿੱਚ ਪਤਨੀ ਬਹੁਤ ਸਿਆਣਪ ਨਾਲ ਭਰੀ ਹੋਈ ਸੀ। ਸਿਆਣਪ ਦੇ ਨਾਲ ਭਰੀ ਹੋਈ ਪਤਨੀ ਸਤ ਸੰਗਤ ਵਿੱਚ ਜਾਣਾ, ਬੰਦਗੀ ਕਰਨੀ, ਨਿਰੰਕਾਰ ਦੇ ਗੁਣਾਂ ਨੂੰ ਉਹਦੇ ਬਚਨਾਂ ਨੂੰ ਪੜ੍ਹਨਾ, ਅਤੇ ਰਾਜੇ ਨੇ ਜਦੋਂ ਕਿਤੇ ਘਰ ਵਿੱਚ ਵਾਪਸ ਆਉਣਾ, ਮਹਿਲ ਵਿੱਚ ਉਹਨੇ ਆਣ ਕੇ ਇੱਕੋ ਗੱਲ ਕਹਿਣੀ ਕਿ ਵੇਖੋ ਰੱਬ ਨੇ ਆਪਾਂ ਨੂੰ ਵਡਿਆਈ ਦਿੱਤੀ, ਐਡਾ ਰਾਜ ਮਿਲਿਆ, ਬੰਦਗੀ ਕਰ ਲਓ, ਬੰਦਗੀ ਕਰ ਲਓ ਅਤੇ ਗੁਣਾਂ ਛੱਡ ਦਿਓ, ਜਿਹੜਾ ਰੋਜ਼ ਤੁਸੀਂ ਸ਼ਾਮ ਨੂੰ ਇੱਥੋਂ ਤੱਕ ਨਸ਼ੇ ਦੇ ਆਦੀ ਹੋ ਚੁੱਕੇ ਹੋ, ਛੱਡ ਦਿਓ। ਉਹਨੇ ਪਰਵਾਹ ਨਾ ਕੀਤੀ। ਪਤਨੀ ਨੇ ਇੱਕ ਦਿਨ ਉਸ ਵਕਤ ਅੱਕ ਕੇ ਕਹਿ ਦਿੱਤਾ ਵੀ ਤੁਹਾਡੇ ਤੋਂ ਵੱਡਾ ਮੂਰਖ ਕੋਈ ਨਹੀਂ ਜਿਹਨੂੰ ਇੰਨੀ ਵਾਰੀ ਸਮਝਾਇਆ ਜਾਏ ਅਤੇ ਸਮਝੇ ਨਾ। ਉਹਦੇ ਗੱਲ ਦਿਲ 'ਤੇ ਲੱਗੀ ਵੀ ਜੀਵਨ ਦੇ ਵਿੱਚ ਵੀ ਮੈਨੂੰ ਮੂਰਖ ਆਖਿਆ, ਕੋਈ ਨਾ ਕੋਈ ਤਾਂ ਗੱਲ ਹੋਏਗੀ। ਉਸ ਵਕਤ ਉਹਨੇ ਕਿਹਾ ਵੀ ਮੂਰਖ ਦੀ ਪਛਾਣ ਕਰ ਲਈਏ ਵੀ ਕਿਵੇਂ ਦਾ ਹੁੰਦਾ ਮੂਰਖ।
ਵੀ ਮੈਨੂੰ ਮੂਰਖ ਆਖਿਆ ਕਿਉਂ। ਉਹਨੇ ਸਾਰਾ ਨਗਰ ਇਕੱਠਾ ਕੀਤਾ ਅਤੇ ਉੱਥੇ ਚੋਣ ਕੀਤੀ ਵੀ ਸਭ ਤੋਂ ਵੱਡਾ ਮੂਰਖ ਕੌਣ ਹੈ। ਉੱਥੇ ਲੋਕਾਂ ਨੇ ਚੋਣ ਕਰ ਲਈ ਇੱਕ ਵਿਅਕਤੀ ਦੀ ਵੀ ਸਭ ਤੋਂ ਵੱਡਾ ਮੂਰਖ ਹੈ, ਇਹ ਵਿਅਕਤੀ ਹੈ। ਰਾਜੇ ਨੇ ਕੀ ਕੀਤਾ ਵੀ ਮਨ ਵਿੱਚ ਇਹ ਸੋਚ ਕੇ ਹੌਸਲਾ ਦਿੱਤਾ ਵੀ ਚਲੋ ਮੇਰੇ ਤੋਂ ਵੀ ਕੋਈ ਵੱਡਾ ਹੈ, ਮੈਨੂੰ ਮੂਰਖ ਆਖਿਆ, ਇੱਥੇ ਹੋਰ ਵੀ ਬਹੁਤ ਨੇ। ਉਹਨੇ ਇੱਕ ਕੀਮਤੀ ਸੋਨੇ ਦੀ ਛੜੀ ਜਿਹੜੀ ਸੀ ਉਹਦੇ ਹੱਥ 'ਚ ਫੜਾ ਕੇ ਕਹੀ ਵੀ ਜਿੱਦਣ ਤੈਨੂੰ ਕੋਈ ਗਿਆਨ ਹੋਏ ਨਾ ਵੀ ਤੇਰੇ ਤੋਂ ਵੀ ਵੱਡਾ ਕੋਈ ਮੂਰਖ ਹੈ ਤਾਂ ਇਹ ਛੜੀ ਉਹਦੇ ਹਵਾਲੇ ਕਰ ਦੀ ਅਤੇ ਮੈਨੂੰ ਉਹਦਾ ਨਾਂ ਦੱਸ ਦੇਈ। ਉਹਨੇ ਕਿਹਾ ਜੀ ਠੀਕ। ਕਈ ਮਹੀਨੇ ਗੁਜ਼ਰੇ, ਰਾਜੇ ਦੇ ਮਨ ਵਿੱਚੋਂ ਸੋਚ ਨਾ ਗਈ ਵੀ ਮੈਨੂੰ ਮੂਰਖ ਆਖਿਆ ਅਤੇ ਆਖਿਆ ਕਿਉਂ ਸੀ। ਅਖੀਰ ਇਹੋ ਜਿਹਾ ਸਮਾਂ ਆਇਆ ਵੀ ਅੰਤਿਮ ਸਮਾਂ ਨੇੜੇ ਆ ਗਿਆ, ਮੌਤ ਰਾਜੇ ਦੀ ਨੇੜੇ ਆ ਗਈ। ਵੈਦਾਂ ਨੇ ਕਿਹਾ ਵੀ ਕੁਝ ਦਿਨਾਂ ਦਾ ਮਹਿਮਾਨ ਹੈ। ਰਾਜੇ ਨੇ ਉਸੇ ਵਕਤ ਉਸ ਮੂਰਖ ਨੂੰ ਆਪਣੇ ਕੋਲ ਸੱਦਿਆ ਅਤੇ ਸੱਦ ਕੇ ਕਹਿੰਦਾ ਵੀ ਮੈਂ ਤੈਨੂੰ ਸੋਨੇ ਦੀ ਛੜੀ ਦਿੱਤੀ ਅਤੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਜਦੋਂ ਕੋਈ ਮੂਰਖ ਤੈਨੂੰ ਮਿਲੇ ਤਾਂ ਤੂੰ ਉਹਦੇ ਹੱਥ ਵਿੱਚ ਇਹ ਫੜਾ ਦੇਈਂ। ਕਹਿੰਦਾ ਜੀ ਠੀਕ ਹੈ, ਮੈਨੂੰ ਪਤਾ ਇਸ ਗੱਲ ਦਾ। ਅਤੇ ਕਹਿੰਦਾ ਵੀ ਮੈਂ ਉਦੋਂ ਹੋਣਾ ਕਿ ਨਹੀਂ ਹੋਣਾ, ਕਿਉਂਕਿ ਮੈਨੂੰ ਵੈਦਾਂ ਨੇ ਕਹਿ ਦਿੱਤਾ ਮੈਂ ਚਲੇ ਜਾਣਾ। ਕਹਿੰਦਾ ਜੀ ਤੁਸੀਂ ਕਿੱਥੇ ਚਲੇ ਜਾਣਾ, ਉਹ ਵੀ ਮੂਰਖ ਸੀ ਅੱਗੋਂ। ਕਹਿੰਦਾ ਤੁਸੀਂ ਕਿੱਥੇ ਚਲੇ ਜਾਣਾ, ਕਹਿੰਦਾ ਮੈਂ ਪਰਲੋਕ। ਕਹਿੰਦਾ ਉੱਥੇ ਕਿਵੇਂ ਜਾਈਦਾ। ਕਹਿੰਦਾ ਜੀ ਮੌਤ ਆ ਜਾਂਦੀ, ਜਦੋਂ ਮੌਤ ਆ ਜਾਏ ਉਸ ਵੇਲੇ ਔਰ ਪਰਲੋਕ ਗਮਨ ਹੋ ਜਾਂਦਾ ਉਸ ਵੇਲੇ ਨਿਰੰਕਾਰ ਦੇ ਦਰ 'ਤੇ, ਰੱਬ ਦੇ ਦਰ 'ਤੇ ਜਾਈਦਾ, ਫਿਰ ਉੱਧਰ ਦਾ ਪੈਂਡਾ ਤੈਅ ਕਰੀਦਾ। ਅਤੇ ਉਸ ਵੇਲੇ ਜਿਹੜਾ ਅੱਗੋਂ ਉਹ ਵਿਅਕਤੀ ਸੀ ਉਹ ਕਹਿੰਦਾ ਵੀ ਉਸ ਰਸਤੇ ਦੇ ਉੱਪਰ ਜਿਹੜਾ ਤੁਸੀਂ ਪ੍ਰਲੋਕ ਗਮਨ ਕਰਨ ਲੱਗੇ ਹੋ, ਚਲਾਣਾ ਕਰਨ ਲੱਗੇ ਹੋ, ਵੀ ਰਸਤੇ ਦੇ ਵਿੱਚ ਤੁਹਾਡੇ ਕੋਲ ਕੋਈ ਸਾਧਨ ਹੈ ਵੀ ਕਿੱਦਾਂ ਜਾਓਗੇ ਉੱਥੇ। ਉਹ ਕਹਿੰਦਾ ਵੀ ਤੂੰ ਮੇਰੇ ਨਾਲੋਂ ਵੀ ਵੱਧ ਮੂਰਖ ਹੈ, ਇਸ ਕਰਕੇ ਤੈਨੂੰ ਛੜੀ ਫੜਾਈ ਸੀ। ਉੱਥੇ ਇਸ ਤਰ੍ਹਾਂ ਥੋੜ੍ਹੀ ਜਾਇਆ ਜਾਂਦਾ, ਉੱਥੇ ਅੱਜ ਤੱਕ ਕਿਸੇ ਨੇ ਨਹੀਂ ਵੇਖਿਆ ਵੀ ਕਿੱਦਾਂ ਜਾਈਦਾ ਜਾਂ ਕਿੱਦਾਂ ਪਹੁੰਚ ਕਰੀਦੀ। ਉਹ ਕਹਿੰਦਾ ਨਹੀਂ, ਜਦੋਂ ਕਿਤੇ ਜਾਈਏ ਤਾਂ ਰਸਤੇ ਦੀ ਪੂੰਜੀ ਲੈ ਕੇ ਤਾਂ ਜਾਈਦਾ ਨਾ। ਅਤੇ ਉਸ ਵੇਲੇ ਚਾਰ ਬੰਦੇ ਸਿਆਣੇ ਸਾਨੂੰ ਕਹਿੰਦੇ ਵੀ ਤੁਸੀਂ ਮੈਨੂੰ ਦੱਸ ਦਿਓ ਵੀ ਉੱਥੇ ਕਿਵੇਂ ਜਾਈਦਾ, ਕਿਵੇਂ ਪਹੁੰਚੀਦਾ, ਉੱਥੇ ਜਿਹੜੀ ਪੂੰਜੀ ਹੈ, ਉੱਥੇ ਜਿਹੜਾ ਰਸਤੇ ਦਾ ਖਰਚਾ ਉਹ ਕੀ ਹੈ। ਚਾਰ ਸਿਆਣੇ ਵੈਦ ਕੋਲ ਬੈਠੇ ਸਨ, ਉਹਨੇ ਕਿਹਾ ਵੀ ਸਮਝ ਤੈਨੂੰ ਲੱਗੇ ਭਾਵੇਂ ਨਾ ਲੱਗੇ, ਪਰ ਨਿਰੰਕਾਰ ਦੇ ਦਰ 'ਤੇ ਜਾਣ ਵਾਸਤੇ ਜਿਹੜਾ ਰਸਤੇ ਦਾ ਖਰਚਾ ਹੈ ਉਹ ਬੰਦਗੀ ਹੈ, ਰੱਬ ਦੀ ਬੰਦਗੀ, ਸਤ ਸੰਗਤ, ਅਭਿਆਸ, ਉਹਦੇ ਗੁਣਾਂ ਨੂੰ ਗਾਇਨ ਕਰਨਾ, ਉਹਦੀ ਬੰਦਗੀ ਵਿੱਚ ਬੈਠਣਾ। ਅਤੇ ਉਹਦੇ ਦਰ 'ਤੇ ਪ੍ਰਵਾਨ ਚੜ੍ਹ ਜਾਈਦਾ, ਨਹੀਂ ਤਾਂ ਫਿਰ ਧੱਕੇ ਖਾਣੇ ਪੈਂਦੇ ਨੇ, ਜੋਨਾਂ ਵਿੱਚ ਆਉਣਾ ਪੈਂਦਾ। ਅਤੇ ਉਸ ਵੇਲੇ ਰਾਜੇ ਨੂੰ ਪੁੱਛਿਆ, ਰਾਜੇ ਨੂੰ ਕਿਹਾ ਵੀ ਤੈਨੂੰ ਇਹ ਗੱਲ ਪਤਾ ਹੈ। ਰਾਜਾ ਕਹਿੰਦਾ ਹਾਂ ਮੈਨੂੰ ਪਤਾ। ਕਹਿੰਦਾ ਤੂੰ ਕਿੰਨੀ ਕੁ ਬੰਦਗੀ ਕੀਤੀ। ਕਹਿੰਦਾ ਵੀ ਮੈਂ ਤਾਂ ਬੰਦਗੀ ਨਹੀਂ ਕੀਤੀ, ਮੈਂ ਤਾਂ ਆ ਸਮਾਜਿਕ ਜ਼ਿੰਮੇਵਾਰੀਆਂ ਹੀ ਸਾਂਭਦਾ ਰਿਹਾ। ਕਹਿੰਦਾ ਇੱਕ ਦਿਨ ਵੀ ਨਹੀਂ ਜਪਿਆ, ਇੱਕ ਦਿਨ ਵੀ ਇਹ ਖਰਚਾ ਨਹੀਂ ਇਕੱਠਾ ਕੀਤਾ, ਅਤੇ ਪਹੁੰਚੇਗਾ ਕਿਵੇਂ। ਉਹ ਕਹਿਣ ਲੱਗਾ ਮੈਨੂੰ ਨਹੀਂ ਇਸ ਗੱਲ ਦਾ ਪਤਾ, ਪਰ ਮੈਂ ਇੱਕ ਦਿਨ ਵੀ ਬੰਦਗੀ ਨਹੀਂ ਕਰ ਸਕਿਆ। ਉਸ ਵੇਲੇ ਉਹ ਮੂਰਖ ਸੋਟੀ ਜਿਹੜੀ ਸੀ ਉਹ ਰਾਜੇ ਦੇ ਹੱਥ ਵਿੱਚ ਫੜਾ ਕੇ ਕਹਿੰਦਾ ਵੀ ਤੇਰੇ ਵਰਗਾ ਫਿਰ ਮੂਰਖ ਹੈ ਹੀ ਕੋਈ ਨਹੀਂ, ਦੁਨੀਆਂ ਦਾ ਖਜ਼ਾਨਾ ਇਕੱਠਾ ਕਰੀ ਗਿਆ ਅਤੇ ਜਿਹੜਾ ਨਾਲ ਜਾਣਾ ਸੀ ਉਹ ਕੀਤਾ ਕੁਛ। ਉਹ ਛੜੀ, ਉਹ ਸੋਟੀ ਉਹਦੇ ਹੱਥ ਵਿੱਚ ਫੜਾ ਦਿੱਤੀ। ਕਹਿੰਦਾ ਦੁਨੀਆਂ ਦਾ ਧਨ ਖਜ਼ਾਨਾ ਤੇਰੇ ਕੋਲ, ਪਰ ਸਾਰਾ ਕੁਝ ਤੂੰ ਇਕੱਠਾ ਕਰਕੇ ਬੈਠਾ, ਇਹਦੇ ਵਿੱਚੋਂ ਇੱਕ ਵੀ ਨਾਲ ਕੋਈ ਨਹੀਂ ਜਾਣਾ, ਪਰ ਜਿਹੜਾ ਨਾਲ ਜਾਣਾ ਸੀ ਉਹ ਇਕੱਠਾ ਕੋਈ ਨਹੀਂ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਇੱਥੇ ਇਹੀ ਸ਼ਬਦ ਸਾਡੇ ਸਨਮੁੱਖ ਵੀ ਆਖਿਆ, ਕਿਰਤ ਕਰਨੀ ਸਿੱਖ ਦਾ ਫਰਜ਼ ਜ਼ਿੰਮੇਵਾਰੀ ਹੈ, ਪਰ ਕਿਰਤ ਦੇ ਨਾਲ ਨਾਲ ਕੀਰਤੀ ਕਰਨੀ ਬੜੀ ਲਾਜ਼ਮੀ। ਤੁਸੀਂ ਗੱਡੀਆਂ 'ਚ ਜਾਂਦੇ ਹੋ, ਕਾਰਾਂ ਵਿੱਚ ਜਾਂਦੇ ਹੋ, ਜੇ ਗੱਡੀ ਦੇ ਵਿੱਚ ਗਾਣਿਆਂ ਦੀ ਬਜਾਏ ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਲਾਉਣਾ ਆਰੰਭ ਕਰ ਦਿਓ, ਵੀ ਨੇਮ ਹੈ ਵੀ ਇੱਕ ਪਾਠ ਜਪਜੀ ਸਾਹਿਬ ਦਾ ਜਾਂਦਿਆਂ ਜਾਂਦਿਆਂ ਗੱਡੀ 'ਚ ਕਰਨਾ ਹੀ ਕਰਨਾ, ਸ਼ਾਮ ਨੂੰ ਮੁੜ ਕੇ ਆਉਂਦੇ ਹੋ ਰਹਿ ਰਾਜ ਸਾਹਿਬ ਜੀ ਦਾ ਪਾਠ ਸੁਣਨਾ ਹੀ ਸੁਣਨਾ ਹੈ, ਨੇਮ ਬਣ ਜਾਏ, ਹੌਲੀ ਹੌਲੀ ਬਾਣੀ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਏਗਾ ਅਤੇ ਜੁੜਦੇ ਰਵਾਂਗੇ। ਇਹ ਖਰਚਾ, ਰਸਤੇ ਦਾ ਖਰਚਾ ਜਿਹੜਾ ਹੈ ਨਾ, ਆਪਾਂ ਕੀ ਕਰਦੇ ਹਾਂ, ਤੁਸੀਂ ਸਾਰੇ ਵਿਦੇਸ਼ ਵਿੱਚ ਇੱਥੇ ਬੈਠੇ ਹੋ, ਤੁਸੀਂ ਕੀ ਕਰਦੇ ਹੋ, ਹਰੇਕ ਖਰਚੇ ਤੋਂ ਸੰਕੋਚ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਜੋੜਨ ਦੀ ਕੋਸ਼ਿਸ਼ ਕਰਦੇ ਹੋ,
ਵੀ ਖਰਚੇ ਵੱਧ ਨੇ, ਉਹ 'ਚੋਂ ਥੋੜ੍ਹਾ ਬਹੁਤਾ ਖਰਚਾ ਜੇ ਬਾਹਰ ਖਾਣ ਜਾਂਦੇ ਹਾਂ ਕੁਝ ਤਾਂ ਉਹਨੂੰ ਘਟਾ ਲਈਏ, ਜਾਂ ਕਿਤੇ ਖਰਚਾ ਗੱਡੀ ਦੇ ਤੇਲ ਦਾ ਜ਼ਿਆਦਾ ਆ ਰਿਹਾ ਉਹਨੂੰ ਘਟਾ ਲਈਏ, ਥੋੜ੍ਹਾ ਜਿਹਾ ਫੇਰਾ ਤੋਰਾ ਘੱਟ ਕਰ ਦਈਏ, ਖਰਚੇ ਬਾਹਰੀ ਘਟਾ ਦਈਏ, ਅਤੇ ਆਪਾਂ ਸੰਕੋਚ ਕਰਦੇ ਹਾਂ ਅਤੇ ਉਹ ਪੈਸੇ ਅਸੀਂ ਜਮ੍ਹਾਂ ਕਰਦੇ ਰਹਿੰਦੇ ਹਾਂ, ਇਕੱਠੇ ਕਰਦੇ ਹਾਂ ਨਿੱਕਾ ਨਿੱਕਾ ਇੱਕ ਇੱਕ ਪੈਸਾ ਅਸੀਂ ਇਕੱਠਾ ਕਰਦੇ ਹਾਂ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸ ਜੀਵਨ ਦੇ ਵਿੱਚੋਂ ਜਦੋਂ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਅਤੇ ਪਾਤਸ਼ਾਹ ਜੀ ਕਹਿੰਦੇ ਜੇ ਇਹਦੇ ਵਿੱਚ ਵੀ ਅਸੀਂ ਥੋੜ੍ਹਾ ਥੋੜ੍ਹਾ ਦਿਹਾੜੀ ਦੇ ਵਿੱਚ 5 ਮਿੰਟ 7 ਮਿੰਟ, ਭਾਈ ਵੀਰ ਸਿੰਘ ਹੋਣਾ ਨੇ ਗੁਰਮੁਖ ਸਿੱਖਿਆ ਵਿੱਚ ਕਿਹਾ, ਭਾਈ ਵੀਰ ਸਿੰਘ ਕਹਿਣ ਲੱਗੇ ਬੰਦਾ ਖਾਲੀ ਥਾਂ ਭਰਨੀ ਸ਼ੁਰੂ ਕਰਦਾ ਨਾ ਅਤੇ ਬਹੁਤ ਭਲਾ ਹੋਏਗਾ। ਕਹਿੰਦੇ ਖਾਲੀ ਥਾਂ ਕਿਵੇਂ? ਕਹਿੰਦੇ ਜੇ 5 ਮਿੰਟ ਮਿਲੇ ਸਿਮਰਨ ਦੇ 5 ਮਿੰਟ ਬੈਠ ਜਾਏ, 2 ਮਿੰਟ ਮਿਲੇ 2 ਮਿੰਟ ਮੂਲ ਮੰਤਰ ਕਰ ਲਏ, 4 ਮਿੰਟ ਮਿਲੇ 4 ਮਿੰਟ, 10 ਮਿੰਟ ਮਿਲੇ 10 ਮਿੰਟ, ਕਹਿੰਦੇ ਜਦੋਂ ਖਾਲੀ ਥਾਂ ਭਰਨੀ ਸ਼ੁਰੂ ਕਰ ਦੇਗਾ ਫਿਰ ਇੱਕ ਦਿਨ ਇਹੋ ਜਾਏਗਾ ਵੀ ਖਾਲੀ ਥਾਂ ਹੀ ਨਹੀਂ ਬਚੇਗੀ, ਉਹ ਬੰਦਗੀ ਅੰਦਰ ਅਸਰ ਕਰੇਗੀ। ਅਤੇ ਦਿਨ ਰਾਤ ਕਰਤੇ ਪੁਰਖ ਦੀ ਯਾਦ ਦੇ ਵਿੱਚ ਬੈਠਣਾ ਜਿਹੜਾ ਹੈ ਪਰ ਉਹ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਏਗਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਸਾਹਿਬ ਮਹਾਰਾਜ ਦੀ ਇੱਥੇ ਸੇਵਾ ਕਰਦੇ ਹੋਣਾ ਅਤੇ ਸੇਵਾ ਕਰਦਿਆਂ ਨਿੰਦਾ ਦੇ ਸ਼ਬਦ ਆਖਣ ਤੋਂ ਪਹਿਲਾਂ ਮੂਲ ਮੰਤਰ ਸਾਹਿਬ ਦਾ ਪਾਠ ਬਾਲਟੀ ਫੜਦਿਆਂ ਸਾਰ ਕਰਨਾ ਸ਼ੁਰੂ ਕਰਦੇ। ਜਿੰਨੇ ਖੁਰਪਾ ਜਾਂ ਖੁਰਚਣਾ ਜਿੰਨੇ ਫੜਿਆ ਨਾ ਵੀ ਦਾਲ ਬਣਾ ਰਹੇ ਹਾਂ, ਉਹ ਵੀ ਖੁਰਚਣੇ ਦੀ ਆਵਾਜ਼ ਵਿੱਚੋਂ, ਖੁਰਪੇ ਦੀ ਆਵਾਜ਼ ਵਿੱਚੋਂ ਹੀ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰਦੇ। ਆਹ ਪ੍ਰਸ਼ਾਦੇ ਵਰਤਾਉਣ ਵਾਲਾ, ਜਲ ਵਰਤਾਉਣ ਵਾਲਾ, ਭਾਂਡੇ ਬਰਤਨ ਮਾਂਜਣ ਵਾਲਾ, ਪ੍ਰਸ਼ਾਦੇ ਤਿਆਰ ਕਰਨ ਵਾਲਾ, ਜੇ ਇਹ ਥੋੜ੍ਹਾ ਥੋੜ੍ਹਾ ਸਮਾਂ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਸਾਂਭ ਲਏ ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਬਹੁਤ ਵੱਡੀ ਬਰਕਤ ਦੇ ਅਸੀਂ ਪਾਤਰ ਬਣਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਇਸ ਜੀਵਨ ਦੇ ਅੰਦਰ ਇਹ ਅਵਸਥਾ ਹੈ ਕਿ ਜਹ ਪੈਂਡ ਹੈ ਮਹਾਂ ਅੰਧ ਗੁਬਾਰਾ। ਕਹਿੰਦੇ ਨੇ ਜਿਹੜਾ ਰਸਤਾ ਬੜਾ ਹਨੇਰੇ ਵਾਲਾ ਹੋਵੇ, ਗੁਬਾਰ ਵਾਲਾ ਹੋਵੇ, ਅਗਿਆਨਤਾ ਨਾਲ ਭਰਿਆ ਹੋਵੇ, ਜਿਹੜੇ ਮਾਰਗ 'ਤੇ ਅਸੀਂ ਜਾ ਰਹੇ ਹਾਂ ਉਹਦੇ ਵਿੱਚੋਂ ਕੋਈ ਗਿਆਨ ਨਾ ਲੱਭਦਾ ਹੋਵੇ, ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਕਹਿੰਦੇ ਹਰ ਕਾ ਨਾਮ ਸੰਗ ਉਜਿਆਰਾ। ਇਹਦੇ ਅਰਥ ਇੱਕ ਵਾਰੀ ਫਿਰ ਦੁਬਾਰਾ ਹੋਰ ਤਰੀਕੇ ਨਾਲ ਕਰੀਏ। ਮਹਾਰਾਜ ਜੀ ਕਹਿੰਦੇ ਦੁੱਖਾਂ ਦਾ ਘੁੱਪ ਹਨੇਰ ਹੋਵੇ ਜਾਂ ਫਿਰ ਬੰਦਾ ਇਸ ਤਰ੍ਹਾਂ ਦੀ ਅਵਸਥਾ ਵਿੱਚ ਆ ਜਾਏ ਵੀ ਚਾਰੇ ਪਾਸੇ ਕੋਈ ਰਾਹ ਨਾ ਦਿਸਦਾ ਹੋਵੇ ਅਤੇ ਹਨੇਰਾ ਹੀ ਹਨੇਰਾ, ਵੀ ਜਾਈਏ ਕਿੱਧਰ, ਕਿਹੜੇ ਪਾਸੇ ਕੋਈ ਬਿਜ਼ਨਸ ਕਰੀਏ, ਕੋ ਕਾਰੋਬਾਰ ਸ਼ੁਰੂ ਕੋਈ ਨਵਾਂ ਕਰੀਏ, ਕੋਈ ਨੌਕਰੀ ਕਰੀਏ, ਕੀ ਕੰਮ ਕਰੀਏ ਜਿਹਦੇ ਨਾਲ ਗੁਜ਼ਾਰਾ ਹੋ ਸਕੇ। ਮਹਾਰਾਜ ਜੀ ਕਹਿੰਦੇ ਜਾਂ ਇੱਥੋਂ ਤੱਕ ਰੱਬ ਵਾਲੇ ਪਾਸੇ ਤੁਰਦੇ ਹੋਈਏ ਅਤੇ ਬੰਦਗੀ ਨਿਤਨੇਮ ਵੀ ਕਰੀਏ, ਸੇਵਾ ਵੀ ਕਰੀਏ ਅਤੇ ਕੋਈ ਅਸਰ ਨਾ ਹੁੰਦਾ ਹੋਵੇ, ਰਾਹ ਨਾ ਲੱਭਦਾ ਹੋਵੇ, ਪਹੁੰਚੀਏ ਕਿੱਥੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਹ ਪੈਂਡ ਹੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਸਤਿਗੁਰੂ ਕਹਿੰਦੇ ਜਿੱਦਣ ਨਾਮ ਜਪਣਾ ਸ਼ੁਰੂ ਕਰ ਦਿੱਤਾ ਉੱਦਣ ਨਾਮ ਇੱਕ ਦੀਵੇ ਦਾ ਕੰਮ ਕਰੇਗਾ, ਦੀਵੇ ਦਾ ਕੰਮ ਕਰੇਗਾ। ਸਤਿਗੁਰੂ ਕਹਿੰਦੇ ਦੀਵੇ ਦਾ ਕਰਮ ਹੈ ਆਪਣੇ ਹਨੇਰੇ ਦੇ ਸਾਹਮਣੇ ਚੈਲੰਜ ਕਰਕੇ ਖਲੋਂਦਾ ਵੀ ਜਿੰਨਾ ਚਿਰ ਮੈਂ ਖਲੋਤਾ ਉਨਾ ਚਿਰ ਹਨੇਰਾ ਮੇਰੇ ਨੇੜੇ ਨਹੀਂ। ਸਤਿਗੁਰੂ ਕਹਿੰਦੇ ਜੇ ਇਸ ਹਿਰਦੇ ਵਿੱਚ ਬੰਦਗੀ ਆ ਗਈ, ਇਹ ਚੈਲੰਜ ਕਰ ਦਿੰਦੀ ਹੈ ਬੰਦਗੀ ਵੀ ਸਾਰੇ ਪਾਸੇ ਵੀ ਜਿੰਨਾ ਚਿਰ ਮੈਂ ਇੱਥੇ ਹਾਂ ਮੇਰੇ ਨਾਲ ਜਾਂ ਮੇਰੇ ਸਾਹਮਣੇ ਕੋਈ ਅਗਿਆਨ ਜਾਂ ਦੁੱਖ ਜਾਂ ਤਕਲੀਫ ਜਾਂ ਚਿੰਤਾ ਦਰਪੇਸ਼ ਨਹੀਂ ਆ ਸਕਦੀ। ਸਤਿਗੁਰੂ ਜੀ ਕਹਿੰਦੇ ਜਹਾਂ ਪੰਥ ਤੇਰਾ ਕੋ ਨਾ ਸਿਆਨੂ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਸ ਰਸਤੇ 'ਤੇ ਤੇਰਾ ਸਾਥੀ ਕੋਈ ਨਾ ਹੋਵੇ, ਜਿਸ ਰਸਤੇ 'ਤੇ ਕੋਈ ਸਾਥੀ ਨਾ ਹੋਵੇ, ਫਿਰ ਹਰ ਕਾ ਨਾਮ ਤਹਿ ਨਾਲ ਪਛਾਣੂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉੱਥੇ ਪਰਮੇਸ਼ਰ ਦਾ ਨਾਮ ਪਛਾਣੇ ਇਨਸਾਨ, ਸਿੱਖ ਇਸ ਗੱਲ ਦਾ ਅਹਿਸਾਸ ਕਰੇ ਵੀ ਜਿੱਥੇ ਕੋਈ ਆਸਰਾ ਨਹੀਂ ਉੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕੇਵਲ ਨਾਮ ਦਾ ਆਸਰਾ ਸਾਡੇ ਨਾਲ ਨਿਭੇਗਾ, ਉਦਨ ਬੰਦਗੀ ਦਾ ਆਸਰਾ ਸਾਡੇ ਨਾਲ ਨਿਭਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਕਾ ਨਾਮ ਇੱਥੇ ਜਿਹੜਾ ਹੈ ਜਿੱਦਣ ਤੁਰਾਂਗੇ ਹਰ ਕਾ ਨਾਮ ਤਹਿ ਨਾਲ ਪਛਾਣੂ। ਸਤਿਗੁਰੂ ਜੀ ਕਹਿੰਦੇ ਮੈਂ ਅੰਦਰ ਨਿੱਜ ਵਿੱਚ ਇਹ ਗੱਲ ਦੀ ਪਛਾਣ ਕਰ ਲੈਂਦਾ ਵੀ ਜਿੱਥੇ ਕੋਈ ਨਹੀਂ ਚੱਲਦਾ ਉੱਥੇ ਨਾਮ ਚੱਲਦਾ, ਜਿੱਥੇ ਕੁਝ ਵੀ ਨਹੀਂ ਚੱਲਦਾ ਉੱਥੇ ਨਾਮ ਚੱਲਣ ਲੱਗ ਪੈਂਦਾ। ਅਤੇ ਨਾਮ ਏਡੀ ਵੱਡੀ ਬਰਕਤ ਹੈ
ਨਾਮ ਤੁਹਾਡੇ ਔਰੇ ਨੂੰ, ਬੰਦਗੀ ਤੁਹਾਡੇ ਔਰੇ ਨੂੰ, ਭਲਾ ਤੁਹਾਡੇ ਔਰੇ ਨੂੰ ਤਬਦੀਲ ਕਰਕੇ ਰੱਖ ਦਿੰਦਾ, ਬਦਲ ਦਿੰਦਾ, ਖੋਟੇ ਵੀ ਖਰੇ ਕਰ ਦਿੰਦਾ। ਬਸ ਇੱਛਾ ਜਿਹੜੀ ਹੈ ਨਾ, ਪਰ ਉਹ ਜੀਵਨ ਦੇ ਵਿੱਚ ਸ੍ਰੇਸ਼ਟ ਹੋਵੇ। ਡਾਕਟਰ ਜਸਵੰਤ ਸਿੰਘ ਨੇਕੀ ਹੋਣਾ ਨੇ ਇੱਕ ਉਦਾਹਰਣ ਦਿੱਤੀ, ਉਹ ਕਹਿੰਦੇ ਵੀ ਖੋਟਾ ਖਰਾ ਕਿਵੇਂ ਹੋ ਸਕਦਾ। ਉਹਨਾਂ ਉਦਾਹਰਣ ਦੇ ਕੇ ਕਿਹਾ, ਕਹਿੰਦੇ ਵੀ ਇੱਕ ਖੋਟਾ ਸਿੱਕਾ ਮੈਨੂੰ ਬਾਜ਼ਾਰ ਵਿੱਚੋਂ ਲੱਭਾ, ਕਲਕੱਤੇ ਦੀ ਘਟਨਾ। ਕਹਿੰਦੇ ਮੈਂ ਖੋਟਾ ਸਿੱਕਾ ਜੇਬ 'ਚ ਪਾਇਆ ਅਤੇ ਸਾਡੇ ਘਰ ਦੇ ਸਾਹਮਣੇ ਦੁਕਾਨ ਸੀ ਸ਼ਾਹੂਕਾਰ ਦੀ, ਮੈਂ ਦੁਕਾਨ 'ਤੇ ਚਲਾ ਗਿਆ। ਕਹਿੰਦੇ ਉਹਨਾਂ ਸਿੱਕਾ ਵੇਖ ਕੇ ਕਹਿੰਦੇ ਪੁੱਤਰਾ ਇਹ ਖੋਟਾ, ਉੱਦਾਂ ਕੋਈ ਚੀਜ਼ ਲੈਣੀ ਥੇ ਲੈ ਜਾ ਵੀ ਇਹ ਨਹੀਂ ਚੱਲਣਾ। ਕਹਿੰਦੇ ਮੈਂ ਜੇਬ 'ਚ ਪਾ ਲਿਆ, ਅਗਲੇ ਦਿਨ ਫਿਰ ਚਲਾ ਗਿਆ, ਉਹਨਾਂ ਫਿਰ ਖੋਟਾ ਗਿਆ। ਜਦੋਂ ਤੀਸਰੇ ਦਿਨ ਗਿਆ, ਤੀਸਰੇ ਦਿਨ ਮੈਂ ਜਾਣ ਦੀ ਦੇਰ ਸੀ ਤਾਂ ਮੈਂ ਉਹਨਾਂ ਨੇ ਮੇਰੇ ਘਰ ਸੁਨੇਹਾ ਦੇ ਦਿੱਤਾ ਵੀ ਤੁਹਾਡਾ ਪੁੱਤਰ ਖੋਟਾ ਸਿੱਕਾ ਲੈ ਕੇ ਵਾਰ ਵਾਰ ਆਈ ਜਾਂਦਾ। ਕਹਿੰਦੇ ਮੈਂ ਨਿੱਕਰ ਅਤੇ ਬੂਸਟਰ ਪਾਉਂਦਾ ਹੁੰਦਾ ਸੀ ਅਤੇ ਛੋਟੀ ਜਿਹੀ ਉਮਰ ਦੇ ਵਿੱਚ ਮੈਂ ਕੀ ਕਰਨਾ, ਮੈਂ ਉਹ ਸਿੱਕਾ ਸੁੱਟਿਆ ਨਹੀਂ। ਕਹਿੰਦੇ ਚੌਥਾ ਦਿਨ ਆਇਆ ਅਤੇ ਮੈਂ ਕੱਪੜੇ ਬਦਲੇ ਅਤੇ ਉਸੇ ਵੇਲੇ ਮੈਂ ਉਸ ਜੇਬ ਦੇ ਵਿੱਚ ਪਾ ਲਿਆ ਅਤੇ ਮੈਂ ਘਰ ਦੇ ਬਾਹਰ ਬੈਠਾ ਹੋਇਆ ਸੀ ਅਤੇ ਘਰ ਦੇ ਬਾਹਰੋਂ ਇੱਕ ਬੰਦਗੀ ਵਾਲਾ ਸਾਧੂ, ਰੋਜ਼ ਅਭਿਆਸੀ, ਕਹਿੰਦੇ ਕੋਈ ਨਾ ਕੋਈ ਲੰਘਦਾ ਸੀ ਅਤੇ ਬੰਦਗੀ ਵਾਲਾ ਅਭਿਆਸੀ ਮੇਰੇ ਕੋਲ ਖਲੋ ਕੇ ਕਹਿੰਦਾ ਪੁੱਤਰਾ ਕੁਝ ਖਵਾ, ਕੁਝ ਛਕਾ ਮੈਨੂੰ। ਕਹਿੰਦਾ ਜੀ ਮੈਂ ਘਰੋਂ ਕੁਛ ਪੁੱਛ ਕੇ ਲਿਆ ਦਿੰਦਾ ਵੀ ਮੈਂ ਹੁਣ ਇੱਥੇ ਤਾਂ ਮੇਰੇ ਕੋਲ ਕੁਛ ਵੀ ਨਹੀਂ। ਉਹ ਕਹਿੰਦੇ ਨਹੀਂ ਤੂੰ ਝੂਠ ਬੋਲਦਾ, ਤੇਰੇ ਕੋਲ ਹੈ। ਉਹ ਕਹਿੰਦੇ ਮੇਰੇ ਕੋਲ ਤਾਂ ਮੈਂ ਬੱਚਾ ਹਾਂ, ਮੇਰੇ ਕੋਲ ਕੀ ਹੋਏਗਾ। ਕਹਿੰਦੇ ਆਹ ਵੇਖ ਤੇਰੀ ਜੇਬ ਦੇ ਵਿੱਚ ਕੁਝ ਹੈ, ਤੇਰੀ ਜੇਬ ਦੇ ਵਿੱਚ ਕੁਝ ਪਿਆ ਹੈ। ਉਹ ਕਹਿੰਦੇ ਮੈਂ ਬਾਹਰ ਕੱਢ ਕੇ ਕਿਹਾ ਵੀ ਇਹਦੇ ਖੋਟਾ 3 ਦਿਨ ਤੋਂ ਚੱਲਦਾ, ਚਲਾਇਆ ਨਹੀਂ, ਚਲਾ ਕੇ ਵੇਖਿਆ ਚੱਲਦਾ ਹੀ ਨਹੀਂ। ਉਹ ਕਹਿੰਦੇ ਨਹੀਂ ਤੂੰ ਇਸੇ ਨੂੰ ਚਲਾ, ਉਹ ਦੁਕਾਨ ਤੋਂ ਸਮਾਨ ਲੈ ਕੇ ਆ, ਮੇਰੇ ਖਾਣ ਵਾਸਤੇ ਕੁਝ ਲਿਆ। ਉਹ ਕਹਿੰਦਾ ਜੀ ਮੇਰੀ ਭਾਵਨਾ ਤਾਂ ਹੈ, ਮੈਂ ਤੁਹਾਡੀ ਸੇਵਾ ਕਰਾਂ, ਪਰ ਮੇਰੇ ਘਰ ਲਾਮਾ ਚਲੇ ਜਾਣਾ, ਜੋ ਮੇਰੇ ਤੋਂ ਹੋਰ ਸੇਵਾ ਲੈਣੀ ਮੈਂ ਤੁਹਾਡੀ ਕਰ ਦਿੰਦਾ, ਤੁਸੀਂ ਲੱਤਾਂ ਕਹੋ ਮੈਂ ਘੁੱਟ ਦਿੰਦਾ, ਥੱਕੇ ਹੋਏ ਹੋ ਜੇ ਪੱਖਾ ਕਹੋ ਚੱਲ ਦਿੰਦਾ। ਕਹਿੰਦੇ ਨਹੀਂ ਇਹ ਹੀ ਸਿੱਕਾ ਲੈ ਕੇ ਜਾ, ਅਤੇ ਜਾ ਕੇ ਕਹਿ ਦਈਂ ਵੀ ਅੱਧੇ ਦਾ ਸਮਾਨ ਦੇ ਦਿਓ, ਅੱਧਾ ਬਾਕੀ ਦੇ ਦਿਓ। ਉਹ ਬੱਚਾ ਘਬਰਾਉਂਦਾ ਹੋਇਆ ਉਹ ਸ਼ਾਹੂਕਾਰ ਦੀ ਦੁਕਾਨ 'ਤੇ ਗਿਆ, ਉਹਨੇ ਸਿੱਕਾ ਫੜਾਇਆ, ਕਹਿੰਦਾ ਜੀ ਅੱਧੇ ਦਾ ਖਾਣ ਵਾਲਾ ਕੋਈ ਸਮਾਨ ਦੇ ਦਿਓ, ਅੱਧਾ ਵਾਪਸ ਕਰ ਦਿਓ। ਉਹ ਦੁਕਾਨਦਾਰ ਨੇ, ਉਸੇ ਸ਼ਾਹੂਕਾਰ ਨੇ ਉਹ ਸਿੱਕਾ ਫੜਿਆ, ਸਿੱਕਾ ਫੜ ਕੇ ਆਪਣੇ ਗੱਲੇ ਵਿੱਚ ਰੱਖਿਆ, ਅੱਧਾ ਸਮਾਨ ਦਿੱਤਾ ਅਤੇ ਅੱਧਾ ਵਾਪਸ ਕਰ ਦਿੱਤਾ। ਉਹ ਫੜ ਕੇ ਬੜਾ ਹੈਰਾਨ। ਡਾਕਟਰ ਜਸਵੰਤ ਸਿੰਘ ਨੇਕੀ ਕਹਿੰਦੇ ਮੇਰੀ ਹਕੀਕਤ ਮੇਰੇ ਨਾਲ ਵਾਪਰਿਆ ਸਾਰਾ ਕੁਝ, ਜਦੋਂ ਮੈਂ ਆਣ ਕੇ ਬੜਾ ਹੈਰਾਨ ਅਤੇ ਉਸ ਸਾਧੂ ਨੂੰ ਜੋ ਛਕਣ ਵਾਸਤੇ ਉਹਨਾਂ ਦਿੱਤਾ ਮੈਂ ਅੱਗੇ ਰੱਖ ਦਿੱਤਾ, ਅਤੇ ਆਹ ਜਿਹੜਾ ਸਿੱਕਾ ਉਹਨਾਂ ਨੂੰ ਮੈਂ ਨਾਲ ਵਿਖਾਇਆ ਜੀ ਆ ਵਾਪਸ ਵੀ ਦਿੱਤਾ। ਮੈਂ 3 ਦਿਨਾਂ ਤੋਂ ਚਲਾ ਰਿਹਾ ਸੀ, ਚੱਲਦਾ ਨਹੀਂ ਸੀ ਪਿਆ। ਕਹਿਣ ਲੱਗੇ ਪੁੱਤਰਾ ਭਾਵਨਾ ਚੰਗੀ ਰੱਖੀ, ਪਰਮੇਸ਼ੁਰ ਖੋਟੇ ਵੀ ਖਰੇ ਕਰਨ ਦੀ ਸਮਰੱਥਾ ਰੱਖਦਾ। ਔਰ ਇਹ ਅਵਸਥਾ ਸੀ ਕਿ ਬੇਟਾ ਭਾਵਨਾ ਚੰਗੀ ਰੱਖੀ, ਪਰਮੇਸ਼ੁਰ ਖੋਟਿਆਂ ਨੂੰ ਵੀ ਖਰੇ ਕਰ ਦਿੰਦਾ। ਕਹਿੰਦੇ ਬਸ ਉਦਣ ਤੋਂ ਇਹ ਗੱਲ ਸਮਝ ਆਈ ਸੀ ਕਿ ਬਸ ਖੋਟਾ ਹੋ ਕੇ ਗੁਰੂ ਦੇ ਦਰ 'ਤੇ ਮੈਂ ਝੁਕਦਾ ਰਿਹਾ, ਉਹ ਮੈਨੂੰ ਵਾਰ ਵਾਰ ਖਰਾ ਕਰਦੇ ਰਹੇ, ਵਾਰ ਵਾਰ ਖਰਾ ਕਰਦੇ ਰਹੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜੀਵਨ ਵਿੱਚ ਕਿਹਾ ਕਿ ਜੈ ਮਹਾਂ ਭਿਆਨ ਤਪਤ ਬਹੁ ਕਾਮ। ਕਹਿੰਦੇ ਨੇ ਜਿਵੇਂ ਗਰਮੀਆਂ ਦੇ ਦਿਨ ਹੋਣ, ਇਸ ਸ਼ਬਦ ਦੇ ਅਰਥ ਕਰਨ ਲੱਗਾ ਆਪ ਜੀ ਦੇ ਸਨਮੁਖ। ਕਹਿੰਦੇ ਜਦੋਂ ਗਰਮੀਆਂ ਦਾ ਸਮਾਂ ਹੋਵੇ ਅਤੇ ਬਹੁਤ ਤਪਸ਼ ਪੈਂਦੀ ਹੋਵੇ ਅਤੇ ਕੋਈ ਦਰਖਤ ਦੀ ਛਾਂ ਨਾ ਲੱਭਦੀ ਹੋਵੇ ਅਤੇ ਪਾਣੀ ਵੀ ਨਾ ਮਿਲਦਾ ਹੋਵੇ, ਅਤੇ ਫਿਰ ਕਹਿੰਦੇ ਨੇ ਬੰਦਾ ਵਿਆਕੁਲ ਹੋ ਜਾਂਦਾ, ਕਿੱਥੇ ਫਸ ਗਏ ਆ। ਮਹਾਰਾਜ ਜੀ ਕਹਿੰਦੇ ਬਸ ਇਹੀ ਵਿਕਾਰੀ ਬੰਦੇ ਨਾਲ ਹੁੰਦਾ, ਜਦੋਂ ਵਿਕਾਰਾਂ ਦਾ ਜ਼ੋਰ ਹੋਵੇ, ਤ੍ਰਿਸ਼ਨਾ ਵਾਸ਼ਨਾਵਾਂ ਦਾ, ਈਰਖਾ ਦਾ, ਦਵੈਖ ਦਾ ਜ਼ੋਰ ਹੋਵੇ, ਬੰਦੇ ਨੂੰ ਕੋਈ ਆਸਰਾ ਨਹੀਂ ਲੱਭਦਾ, ਦੌੜਦਾ ਹੈ ਇੱਧਰ ਉੱਧਰ ਵੀ ਕੋਈ ਓਟ ਕੋਈ ਆਸਰਾ ਮਿਲਦਾ। ਮਹਾਰਾਜ ਜੀ ਕਹਿੰਦੇ ਇੱਦਾਂ ਦੀ ਵਿਕਾਰਾਂ ਦੀ ਤਪਸ਼ ਤੇਰੇ ਅੰਦਰ ਹੋਵੇ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਸਤਿਗੁਰੂ ਜੀ ਕਹਿੰਦੇ ਮੈਂ ਤੈਨੂੰ ਸਪਸ਼ਟ ਕਹਿ ਰਿਹਾ ਕਿ ਜਿੱਦਣ ਇਸ ਤਰ੍ਹਾਂ ਦੀ ਤਪਸ਼ ਹੋਵੇ ਤੂੰ ਗੁਰੂ ਦੀ ਬਖਸ਼ਿਸ਼ ਭਰੇ ਨਾਮ ਦੀ ਸੰਗਤ ਵਿੱਚ ਆ ਜਾ, ਨਾਮ ਇੱਕ ਦਰਖਤ ਦੇ ਵਾਂਗ ਤੇਰੇ ਅੰਦਰ ਨੂੰ ਠੰਡਿਆਂ ਕਰਦਾ। ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਜਹਾਂ ਤ੍ਰਿਖਾ ਮਨ ਤੁਝ ਆਕਰਖ ਹੈ। ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਤੈਨੂੰ ਤ੍ਰਿਸ਼ਨਾ ਆਕਰਖ ਹੈ ਦਾ ਅਰਥ ਹੁੰਦਾ ਆਕਰਖ ਹੈ, ਭਾਵ ਖਿੱਚ ਕੇ ਆਪਣੇ ਵੱਲ ਨਾਸ਼ ਕਰ ਦੇਣਾ। ਆਕਰਖ ਹੈ ਦਾ ਅਰਥ ਹੈ ਖਿੱਚ ਪਾਉਣੀ, ਖੈ ਕਰ ਦੇਣਾ। ਕਹਿੰਦੇ ਨੇ ਤ੍ਰਿਸ਼ਨਾ ਇਹੋ ਜਿਹੀ ਹੈ, ਆਪਣੇ ਵੱਲ ਆਪੇ ਖਿੱਚਦੀ ਹੈ ਅਤੇ ਬੰਦੇ ਨੂੰ ਖਤਮ ਕਰ ਦਿੰਦੀ।
ਸਤਿਗੁਰੂ ਕਹਿੰਦੇ ਜਿੱਥੇ ਤੈਨੂੰ ਤ੍ਰਿਸ਼ਨਾ ਆਕਰਖੇ ਆਪਣੇ ਵੱਲ ਖਿੱਚੇ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਸਤਿਗੁਰੂ ਸਾਹਿਬ ਕਹਿਣ ਲੱਗੇ ਉੱਥੇ ਚਲਾ ਜਾ ਜਿੱਥੇ ਪਰਮੇਸ਼ਰ ਦੀ ਬੰਦਗੀ ਦਾ ਅੰਮ੍ਰਿਤ ਵਰਖਦਾ ਹੋਵੇ। ਇੱਕ ਹੋਰ ਅਰਥ ਇਹਦੇ ਆਪਾਂ ਕਰੀਏ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜਹਾਂ ਤ੍ਰਿਖਾ ਮਨ ਤੁਝ ਆਕਰਖ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿੱਥੇ ਤੈਨੂੰ ਪਤਾ ਲੱਗਦਾ ਨਾ ਵੀ ਤੈਨੂੰ ਤ੍ਰਿਸ਼ਨਾ ਖਿੱਚ ਰਹੀ ਹੈ, ਇਹ ਗੱਲ ਦਾ ਗਿਆਨ ਹੋ ਜਾਏ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਸਤਿਗੁਰੂ ਕਹਿ ਸਪਸ਼ਟ ਕਹਿੰਦੇ ਵੀ ਉੱਥੇ ਇਸ ਗੱਲ ਦਾ ਅਹਿਸਾਸ ਕਰੇ ਕਿ ਗੁਰੂ ਕੀ ਅੰਮ੍ਰਿਤ ਰੂਪੀ ਬਾਣੀ ਦੀ ਵਰਖਾ ਤੈਨੂੰ ਵਾਰ ਵਾਰ ਉਸ ਤਪਸ਼ ਤੋਂ ਬਚਾਉਣ ਵਾਸਤੇ ਪ੍ਰੇਰਨਾ ਕਰ ਰਹੀ, ਖਿੱਚ ਰਹੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉੱਥੇ ਚਲਾ ਜਾ ਜਿੱਥੇ ਅੰਮ੍ਰਿਤ ਦੀ ਵਰਖਾ ਬੰਦਗੀ ਦੀ ਦਾਤ ਮਿਲਦੀ ਹੋਵੇ। ਸਤਿਗੁਰੂ ਕਿਰਪਾ ਕਰੇ ਅਸੀਂ ਸਾਰੇ ਉਸੇ ਥਾਂ 'ਤੇ ਆਏ ਹਾਂ ਜਿੱਥੇ ਬੰਦਗੀ ਸਤਿਗੁਰੂ ਸਾਹਿਬ ਝੋਲੀ ਵਿੱਚ ਪਾਉਂਦੇ। ਸਤਿਗੁਰੂ ਦੀ ਕਿਰਪਾ ਕਰਨ ਗੁਰਮੁਖੋ, ਜਿੰਨੇ ਆਪਾਂ ਨੇਮੀ ਅਤੇ ਪ੍ਰੇਮੀ ਜਨ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ, ਸਤਿਗੁਰੂ ਕਿਰਪਾ ਕਰਨ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਖਿਮਾ ਆਓ, ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਤੋਂ, ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਭੱਠਲ, ਉਹ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਕੱਲ੍ਹ ਸ਼ਾਮ ਤੋਂ ਲੈ ਕੇ 7:15 ਤੋਂ ਲੈ ਕੇ 8 ਤੱਕ ਕਵੀਸ਼ਰੀ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਿਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੜਿਆ ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨੇ ਦਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ। ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ। ਪਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਹਿਤ ਦੇਖ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖ

ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਸਾਹਿਬ

ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਈ। ਸ਼ਬਦ ਚੌਂਕੀ ਆਰਤੀ ਦੀ ਕੀ ਅਰਦਾਸ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਦੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਸਰਦਾਰ ਅਭੈ ਸਿੰਘ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਸੇਵਾਵਾਂ ਥਾਏ ਪਾਉਣੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰਾਂ ਵੱਲੋਂ ਸੁੰਦਰ ਪਛਾਕੇ ਹਾਜ਼ਰ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਕੜਾਹ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਅਟਲ ਚਾਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਤੋਂ ਗੁਰੂ ਘਰ ਵਿਖੇ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਭੱਠਲ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਕੱਲ੍ਹ ਤੋਂ ਲੈ ਕੇ ਐਤਵਾਰ ਤੱਕ ਹਰ ਰੋਜ਼ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਹਾਲ ਕਰਿਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਅਤੇ 30 ਤਰੀਕ ਨੂੰ ਸ਼ਨੀਵਾਰ ਸ਼ਾਮ ਨੂੰ ਸਮਾਪਤੀ ਤੋਂ ਬਾਅਦ ਨਵੇਂ ਹਾਲ ਦੇ ਵਿੱਚ 8:30 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਰੈਣ ਸਭਾ ਕੀਰਤਨ ਹੋਵੇਗਾ। ਇਹ ਰੈਣ ਸਭਾ ਕੀਰਤਨ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਅਤੇ June 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰੈਣ ਸਭਾ ਕੀਰਤਨ ਹੋ ਰਿਹਾ ਹੈ। ਸੋ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ। ਨਾਲ 16 ਸਾਹਿਬ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨੇ ਜਸ ਨੂੰ ਜਾਣਗੇ। ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੇਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਹੋਇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀੜੇ ਸੰਭਾਲੀਐ ਦੇਖਿਆ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਹੋ ਸਜਣ ਅਸੀਂ ਸੁੜੀਆਂ ਜਿਉਂ ਹੋਵੇ ਸਾਹ ਸੁਮੇਲ। ਕਰ ਕਰ ਇਹ ਪਹੁੰਚਾ ਸਦੜ ਨਿਤ ਭਵਨ, ਸਦਨ ਹਾਰਾ ਸਿਮਰਿਐ ਨਾਨਕ ਸੇਧੇ ਆਵਨ, ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਏ ਤੋਏ ਰਹਾਉ। ਵਿਸ ਵਿੱਚ ਅਸੀਆਂ ਕੜੀਆਂ ਪਹਿਰਾਂ, ਥੇਤੇ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗਤ ਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁੱਲਾਂ ਤੋਂ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿ ਸਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਭ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਣਦਿਨ ਮੋਹੇ ਆਹੀ ਪਿਆਸਾ, ਕਿਰਪਾਲ ਜਲ ਦੇ ਨਾਨਕ ਸਾਰੰਗਾ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੇ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧਨ ਗੁਰਬਾ ਭਰਿਆ ਮਿਲ ਸਾਧੁ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੁ ਅੰਜਲੀ ਪੁਨਵੱਡਾ ਹੇ, ਕਰ ਡੰਡੌਤ ਪੁਨਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤੇਰੇ ਅੰਤਰ ਹਾਂ ਮੈਂ ਕੰਡਾ ਹੇ, ਜਿਉਂ ਜਿਉਂ ਚਲੈ ਚੁਵੈ ਦੁੱਖ ਪਾਵੈ, ਜਮਕਾਲ ਸੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਕੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ, ਬਾ ਸੋ ਬਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸ਼ਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੇ, ਜਿਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਮਾਰੀ ਜੀਉ, ਪਿੰਡ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ, ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦਾਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ, ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੁਆਰਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆ ਤਾਨੇ ਉੱਟਾਂ ਦੇ ਉੱਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਕਿ ਤੋਂ ਸਮਾਤਾ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਜੀ। ਆਪ ਜੀ ਦੀ ਕਿਰਪਾ ਮੈਂ ਆਰਾਮ ਸਦਕਾ ਚਾਰ ਪੈ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਵਾਉਣੀ, ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ, ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ, ਅੰਗ ਸੰ ਸਹਾਈ ਹੋਣਾ, ਚੜ੍ਹਦੀ ਕਲਾ 'ਚ ਰੱਖਣਾ ਜੀ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਪਰਮ ਧਾਮ ਸੁੱਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੀ ਜੀਉ ਸੁਥਰ ਚਿੱਤ ਭਗਤ ਹਿਤ ਭੇਖ ਧਰਿਓ ਹਰ ਨਾਖਸ ਹਰਿਓ ਨਖ ਬਿਦਾਰ ਜੀਉ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਆਪੇ ਆਪ ਕੀਓ ਸਦਮ ਅਪਰੰਪਰ ਪਾਰ ਬ੍ਰਹਮ ਲਖੈ

ਨਿਸਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ। ਕਾਮ ਕ੍ਰੋਧ ਲੋਭ ਮੋਹ ਜਾਣ।

ਵਾਹਿਗੁਰੂ ਜੀ। ਜਾਕੋ ਮੁਨ ਧਿਆਨ ਤਰੇ ਫਿਰਤ ਸਗਲ ਜੁਗ, ਕਭੂ ਕਕੋ ਪਾਵੇ ਆਤਮ ਪ੍ਰਗਾਸ ਕੋ, ਵੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾਕੋ, ਸਿਵ ਮੁਨ ਗਹਿਨਤ ਜਾਤ ਕਬਲਾਸ ਕੋ।

ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਤਾਰੀ ਜੀ ਨਾਮ ਕੀ ਬੜਾਈ ਦਈ ਗੁਰ ਰਾਮਦਾਸ ਕੋ ਜਾ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਪੇਖ ਕੀਏ ਫਿਰਤ ਉਦਾਸ ਕੋ ਸੋ ਤਿਨ ਸਤਿਗੁਰ ਸੁਖ

ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌਂਡ ਬਾਣੀ ਭਗਤਾਂ ਕੀ, ਕਬੀਰ ਜੀ ਘਰ ਪਹਿਲਾ।

ਮਿਲੈ ਅਸੰਤ ਮਸਤ ਕਰ ਰਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾਲਤਾ ਕਰਕੇ, ਬਖਸ਼ਿਸ਼ ਕਰਕੇ ਅੱਜ ਦਾ ਜੋ ਪਾਵਨ ਫੁਰਮਾਨ ਬਖਸ਼ਿਸ਼ ਕੀਤਾ ਹੈ, ਰਾਗ ਗੋਂਡ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 870 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ

0: ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖ ਵਾਰ
1: ਭੁੱਖਿਆ
0: ਭੁੱਖ ਨ ਉਤਰੀ ਜੇ

ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ

0: ਹੋਇ ਸਲਾਹੁ।
1: ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਸੂਰਮੋ ਭਕਸਾਰ ਅਸੰਖ ਮੋਨ ਲਿਵਲਾਏ ਤਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ

0: ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬ ਊਣ ਲਈਐ ਉਹ
1: ਧੋਏ
0: ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾ।

ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪਿਆ ਕਿਆ ਮਨਮੰਤ, ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ।

0: سیس ام النسان ام الکرم ام الفرمان آکھے وید پاٹ پران آکھے پڑے کرے وکھیان آکھے ایسر آکھے سدھ آکھے کیتے کیتے بدھ کیتے آکھے اکھن پاہی کیتے کہہ کہہ اٹھ اٹھ جاہے جیوڑ پاوے تیوڑ ہوئے نانک جانے ਸਾਚਾ ਸੋਏ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ
1: ਸੰਭਾਲੇ
0: ਰਾਗ ਪ੍ਰਿਸਿਉ ਕਹੀਨ ਕੀਤੇ ਗਾਵ ਨਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ।

ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਭੂਤ ਗਿਆਨ ਦੈ ਭੰਡਾਰਨ ਘਟ ਘਟ ਵਜਹਿ ਨਾਦ ਦੁਇਕਾਰ ਚਲਾਵੈ ਲੇਖੇ ਆਵੈ ਭਾਗ ਸੰਜੋਗ ਵਿਯੋਗ ਦੁਇਕਾਰ ਚਲਾਵੈ

ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੈ ਰੰਗ, ਤਿਨਕੇ ਨਾਮ ਅਨੇਕ ਅਨੰਤ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ।

0: ਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਬ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ
1: ਸੀਤੋ ਸੀਤਾ ਮੈਂ ਮਨਮਾਏ ਤਾਕੇ ਰੂਪ
0: ਨਾਹ ਮਰੈ ਨ ਠਾਗੇ ਜਾਹੇ ਜਿਨਕੈ ਰਾਮ ਸਹਿ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਵੇਖਿਆ ਨਦਰ ਨਿਹਾਰ।

0: ਦਾਸ
1: ਰਾਜਾਨ ਰਾਜ ਬਾਨਾਨ ਬਾਨ ਇੰਦਰਾਨ ਇੰਦਰ ਬਾਲਾਨ ਬਾਲ ਅਨਪੂਤ ਅੰਗ ਆਪਾ ਬੰਗ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਤੋ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿ ਹੋ ਕਰ ਜੋਗ ਜਤੀ ਕੇ
1: ਸੂਰ ਸਨਾਤਨ ਸੁਧ ਸਦਾ ਸਤ ਸੰਤ ਸਭ ਅਨੇਕ ਮਤੀ ਕੇ
0: ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ
1: ਸ਼੍ਰੀ ਭਗਵਾਨ ਕੀ ਪਾਏ ਕਿਰਪਾਉਂ ਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
1: ਬੋਤ ਰੰਗ ਕੁਰੰਗ ਸੇ ਗੁਲਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਪਾਰੀ ਪੁਜਾਨ ਕੇ ਪੂਪ ਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ
1: ਏਕੇ ਪਹਿ ਦੁਕਾ ਪੇ ਪੂਪ ਤੇ ਅੰਤ ਕੋ ਨਾ ਗਹੀ ਪਾਏ ਪਧਾਰੇ
0: ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਦੰਗ ਨਗਾਰੇ
1: ਗੁੰਜਤ ਗੁੜ ਕੇ ਜਾਨ ਕੇ ਸੁੰਦਰ ਹਿੱਸਾ ਕੀ ਹੈ ਰਾਜ ਹਜ਼ਾਰੇ
0: ਭੂਤ ਭਵਿਖ ਪਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ਼੍ਰੀ ਭਗਵਾਨ ਪਜੇ ਬਿਨੇ ਅੰਤ ਕੋ ਅੰਤ ਕੇ ਦਾਨ ਸਿਧਾਰੇ
0: ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਿਸੇਖ ਹੈ
1: ਵੇਦ ਪੁਰਾਣ ਕਦੇ ਪੁਰਾਣ ਜਮੀਨ ਜਬਾਨ ਸਬਾਨ ਕੇ ਵੇਖੇ
0: ਕੌਣ ਆਹਾਰ ਜਤੀ ਜਤ ਧਾਰ ਸਭੈ ਸੁਭ ਚਾਰ ਹਜ਼ਾਰ ਕੇ ਦੇਖੇ
1: ਸ਼੍ਰੀ ਭਗਵਾਨ ਪਜੇ ਬਿਨੇ ਭੂਪਤ ਏਕ ਰਤੀ ਬਿਨੇ ਏਕ ਨਾ ਲੇਖੇ
0: ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦਰਜਾਨ ਦਲੇਂਗੇ
2: ਭਾਈ ਕੁਮਾਰ ਪਰੇ ਮਨ ਮੈਂ ਕਰ ਪਰਬਤ ਪੰਕ ਹਲੇ ਨ ਹਲੇਂਗੇ
0: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
2: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰ ਹੈ ਸਾਰ ਕਿ ਧਾਰ ਬਛਿਆ
2: ਤੋਰ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਕਾੜੇ ਗੜਾਨ ਕੋ ਤੋੜਨ ਹਾਰ ਸੁਬਾਤਨ ਹੀ ਚਕ ਚਾਰ ਲਵਿਆ
2: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਲੇਖ ਸੋ ਏਕ ਦਿਵਈਆ
0: ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ
2: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਖਪੈਂਗੇ
0: ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ
2: ਸਾਤ ਸਮੂਹ ਪਰ ਸਨ ਫਿਰੇ ਜਲ ਸਤਰ ਸਵੇ ਅਮ ਲੋਕ ਚਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ
2: ਓਠ ਸਨਾਨ ਗਜਰਾਜ ਦਾਨ ਹਲੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ
2: ਜੇ ਨਰ ਸ਼੍ਰੀ ਪਤ ਕੇ ਪ੍ਰਸਹ ਪਗ ਤੇ ਨਰ ਭੇਗਾ ਦੇ ਤਰੇਂਗੇ
0: ਕਹਾਂ ਭਯੋ ਜੋ ਦੋਂ ਲੋਚਨ ਮੂਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ
2: ਨਾਦ ਪ੍ਰਿਯੋਲੀਏ ਸਾਤ ਸਮੁੰਦਰ ਲੋਗ ਹੋ ਬਲ ਲੋਗ ਆਇਓ
0: ਵਾਸ ਕੀਓ ਬਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬਹਿ ਸੁ ਬਿਤਾਇਓ
2: ਸਾਚ ਕਹੋ ਸੁਨ ਲਿਓ ਸਭੇ ਚਿਰ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ
2: ਕਾਹੂ ਲਿਖਿਓ ਹਰ ਵਾਚੀ ਦਿਸ਼ਾ ਮੇ ਕਾਹੂ ਪਛਾ ਕੋ ਸੀਸ ਨਵਾਇਓ ਕਾਹੂ ਭੁਤਾਨ ਕੋ ਪੂਜਤ ਹੈ ਪਸ ਕਾਹੂ

0: ਬਣਿਓ ਗੁਰੂ ਕੇ ਰਾਗਾਵੋ ਸੱਚੀ ਬਾਣੀ
1: ਕਹੇ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ
0: ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਨ ਮਨ ਮੇਰਿਆ
0: ਏ ਮਾਇਆ ਮੋੜੀ ਜਿਨ ਏਕ ਪਰਮ ਪੁਲਾਇਆ
1: ਮਾਇਆ ਤਾਂ ਮੋਨੀ ਤਿਨੇ ਕੀਤੀ ਜਿੰਤ ਗੋਲੀ ਪਾਇਆ
0: ਗੁਰਬਾਲ ਕੀਤਾ ਤਿਸੇ ਮਿੱਠੋ ਜਿਨ ਮੋਹ ਮਿਠਾ ਲਾਇਆ
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
0: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
2: ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਚਲਾਈਐ
3: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ
4: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
3: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
4: ਅਗਮ ਗੋਚਰਾ

0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਝੁੰਕਾ ਸਤਿਗੁਰੂ ਭਲਾ ਪਾਇਆ
1: ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ

0: ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ,
1: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ,
0: ਨਾਨਕ ਸ਼ਬਦ ਹੋਇਲਾ ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ,
0: ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸ਼ਾ ਪਵਿੱਤ ਸੰਗਤ ਸਭਾਈਆ,
0: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ,
0: ਹਰਿ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ,
1: ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਤਿਨੀ ਜਨਮ ਜੂਏ ਹਾਰਿਆ,
0: ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ,
1: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ,
0: ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ,
1: ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
1: ਜਨਮ ਰਤਨ ਜੀ ਨਿਕਲਿਆ ਭਲੇ

0: ਕੱਚੀ ਸਤਿਗੁਰੁ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਿਆ ਕਛੂ ਨਾ ਜਾਣੀ
1: ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੈ ਰਵਾਣੀ
0: ਕਹੇ ਨਾਨਕ ਸਤਿਗੁਰੁ ਬਾਜੋ।

0: ਕਾਚ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ, ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ,
0: ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ,
1: ਇਹੋ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ,
0: ਨਾਨਕ ਹੋਰ ਅੰਨ ਰਸ ਵਿਸਰੇ ਜਾ ਹਰ ਵਸੇ ਮਨ ਆਏ।

0: ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ,
1: ਹਰ ਗਾਓ ਮੰਗਲ ਇਕ ਸਖੀਐ ਸੋਖ ਦੁਖ ਨਾ ਵਿਆਪੈ,
0: ਚਰਨ ਲਾਗੇ ਦਿਨ ਸੁਪਾਗੇ ਆਪਣਾ ਪਿਰ ਜਾਪੈ,
1: ਅਨਹਦ ਬਾਣੀ

0: ਹਰ ਮਨ ਵਸਿਆ ਪੂਰਵ ਲਿਖਿਆ ਪਾਇਆ।
1: ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਮਿੱਤਰੋ ਮੇਰਿਓ ਹਰ ਤੂੰ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਸੰਸਾਰ ਤੂੰ ਦੇਖਦੇ ਹੋਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ।
0: ਸਤਿਗੁਰ ਮਿਲਿਆ ਦਿਵ ਦ੍ਰਿਸ਼ ਹੋਈ।
1: ਏ ਸਰਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ।
0: ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤਬਾਣੀ।

ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ।

ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਉਪਰੰਤ ਬੇਅੰਤ ਬਾਣੀਆਂ ਸਲੋਕ ਮਹੱਲਾ ਨਾਵਾਂ ਸਹਿਤ ਗੁਰਬਾਣੀ ਦੇ ਉਚਾਰਨ ਹੋਏ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਸਨਮੁੱਖ ਹਾਜ਼ਰੀਆਂ ਭਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ, ਅਣਜਾਣ ਸਮਝ ਕੇ ਬਖਸ਼ ਲੈਣਾ। ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਸਤ ਸੰਗਤ ਵਿੱਚ ਵਿਚਰਨ ਦੀ ਦਾਤ ਬਖਸ਼ਣੀ। ਸਮੂਹ ਸੰਗਤ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲਾ ਨਿਤਨੇਮ ਆਪਸੀ ਭਾਈਚਾਰਕ ਸਾਂਝ ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਬੀਬੀ

ਸਲਾਨਾ ਬਰਸੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਦੀ ਕਿਰਪਾਲਤਾ ਕਰਨੀ, ਵਰਿੰਦਰ ਸਿੰਘ ਜੀ ਨੂੰ ਆਤਮਿਕ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਆਪਸੀ ਭਾਈਚਾਰਕ ਸਾਂਝ, ਏਕਤਾ, ਇਤਫਾਕ, ਚੜ੍ਹਦੀ ਕਲਾ, ਭਾਣਾ ਮੰਨਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ। ਤਿਨ੍ਹਾਂ ਦੀ ਯਾਦ ਅੰਦਰ ਪਰਿਵਾਰ ਵੱਲੋਂ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ। ਆਪ ਜੀ ਦੇ ਹਜ਼ੂਰ ਬੀਬੀ ਇਸ਼ਵਿੰਦਰ ਕੌਰ ਜੀ, ਤਿਨ੍ਹਾਂ ਨੂੰ ਆਪ ਜੀ ਦੇਹ ਅਰੋਗਤਾ ਦੀ ਦਾਤ ਬਖਸ਼ੋ ਸਤਿਗੁਰੂ ਜੀ। ਮਿਹਰਾਮਤ ਕਰੋ ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੇ ਵਾਲੀ ਕਿਰਪਾ ਕਰਕੇ ਸਤਿਗੁਰੂ ਤੰਦਰੁਸਤੀ ਬਖਸ਼ੋ। ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਰੋ ਕਿਰਪਾ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਗੋਂਡ ਬਾਣੀ ਭਗਤਾ ਕੀ ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਿਹਰਾਵਤ ਕਰਨ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨ ਕਮਲਾਂ ਦੇ ਵਿੱਚ ਸਤਿਗੁਰੂ ਜੀ ਓਟ ਆਸਰਾ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਮਿਹਰਾਵਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Guru, Saturn.

ਪੌੜੀ ਸਤਿਗੁਰੂ ਵੱਡਾ ਕਰ ਸਲਾਹੀਆਂ, ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤ ਕਾਤਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ, ਸਹਿ ਤੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰ, ਓਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਾਉਣੇ ਦਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁੱਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਨਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਪਤੇ ਬਿਰਧ ਕੀ ਪੈ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੀ ਪਿਤਾਪ ਵਾਹਿਗੁਰੂ, ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਅੰਮ੍ਰਿਤ ਵੇਲੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੀ ਭੋਗ ਜੀ ਕੀ ਅਰਦਾਸ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ, ਵਿਚਾਰਨ, ਕੀਰਤਨ, ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਆਦਰ ਅਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਨਿਰਮਲ ਸਿੰਘ ਤਥਾ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਮਿਹਰਾਮਤ ਕਰਨੀ, ਆਪਣੇ ਦਰ ਘਰ ਦੀਆਂ ਸੇਵਾਵਾਂ ਆਪਣੇ ਸੇਵਕਾਂ 'ਤੇ ਮਿਹਰ ਪ੍ਰਿਆਤ ਕਰਕੇ ਲੈਣੀਆਂ, ਸਤਿਗੁਰੂ ਮਿਹਰਾਮਤ ਕਰੋ, ਬਖਸ਼ੋ ਅਸੀਸ, ਸੁੱਖ ਹੋਵੇ, ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਰਵਰੜੈ ਪੀਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬਿਆ ਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵੀਸਰਿਆ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ, ਦਰਸਨ ਪਰਸਿਆਇ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਬਾਣੀ ਭਗਤਾ ਕੀ, ਕਬੀਰ ਜੀ ਘਰ ਪਹਿਲਾ।

ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈ, ਇਸ ਨੂੰ ਉਸ ਪਰਮ ਪੁਰਖ ਵਿੱਚ ਲੀਨ ਕਰ ਦੇਣਾ। ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਅੰਦਰ ਨਿਰਭੈਤਾ ਆ ਗਈ, ਮਾਲਕ ਦੀ ਕਿਰਪਾ ਨਾਲ ਹਉਮੈ ਦੀ ਮਹਿਲ ਚਲੀ ਗਈ। ਜਦੋਂ ਅੰਦਰ ਹਿਰਦਾ ਪਵਿੱਤਰ ਹੋ ਗਿਆ ਤੇ ਸਾਹਿਬ ਕਹਿੰਦੇ ਨੇ ਫਿਰ ਜ਼ਿੰਦਗੀ ਵਿੱਚ ਤੀਸਰੀ ਲਾਮ ਉਹ ਸੀ ਬੈਰਾਗ। ਜੇ ਧਰਮ ਕਮਾਏ ਸਤਿਗੁਰੂ ਦੀ ਪ੍ਰਾਪਤੀ ਹੋ ਜਾਏ, ਤੇ ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਸੰਸਾਰ ਵਿੱਚ ਰਹਿੰਦਿਆਂ ਉਪਰਾਮਤਾ ਜ਼ਰੂਰੀ ਏ, ਪਰ ਇਸ ਬੈਰਾਗ ਦਾ ਭਾਵ ਨਿਰਾਸ਼ਾਵਾਦੀ ਨਹੀਂ। ਇਸ ਬੈਰਾਗ ਦੇ ਨਾਲ ਤੇਰੇ ਹਿਰਦੇ ਵਿੱਚ ਪ੍ਰਭੂ ਨੂੰ ਮਿਲਣ ਵਾਸਤੇ ਅਨੁਰਾਗ ਵੀ ਪੈਦਾ ਹੋਵੇ। ਸਤਿਗੁਰੂ ਨੇ ਤੀਸਰੀ ਲਾਮ ਵਿੱਚ ਬਖਸ਼ਿਸ਼ ਕੀਤੀ। ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਬਲਰਾਮ ਜੀਓ। ਜਦੋਂ ਸਤਿਗੁਰੂ ਨੂੰ ਮਿਲੇ, ਨਾਮ ਦਾ ਅਭਿਆਸ ਕੀਤਾ, ਅੰਦਰ ਬੈਰਾਗ ਦੀ ਕਾਂਗ ਉੱਠੀ ਤੇ ਬੈਰਾਗ ਦੇ ਇੱਕ ਇੱਕ ਆਂਸੂ ਨੇ ਮਨੁੱਖ ਦੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਦਿੱਤਾ। ਹਜ਼ੂਰ ਕਹਿੰਦੇ ਨੇ ਬੈਰਾਗ ਤੋਂ ਬਾਅਦ ਫਿਰ ਚੌਥੀ ਜੋ ਕਿਰਪਾ ਹੁੰਦੀ ਹੈ ਉਹ ਜੀਵਨ ਵਿੱਚ ਸਹਿਜ ਹੈ। ਹਜ਼ੂਰ ਕਿਰਪਾ ਕਰਦੇ ਨੇ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਬੈਰਾਗ ਤੋਂ ਬਾਅਦ ਸਹਿਜ ਦੀ ਅਵਸਥਾ ਹੈ, ਉਹ ਅਵਸਥਾ ਜਿਹਦੇ ਵਿੱਚ ਮਨ ਨੂੰ ਵੀ ਸੁੱਖ ਮਿਲੇ ਤਨ ਨੂੰ ਵੀ ਸੁੱਖ ਮਿਲੇ, ਉਹ ਅਵਸਥਾ ਜਿਹਦੇ ਅੰਦਰ ਪੂਰਨ ਖੜਾਓ ਹੋ ਜਾਏ, ਜਿਸ ਕਰਕੇ ਅੰਦਰ ਜੀਵਨ ਦੇ ਰੂਹਾਨੀਅਤ ਦੀ ਰਹਿਮਤ ਹੋ ਜਾਏ। ਸਤਿਗੁਰੂ ਨੇ ਸਹਿਜ ਦਾ ਭਾਵ ਕੇਵਲ ਦੋ ਚਾਰ ਘੜੀਆਂ ਮਨ ਦਾ ਟਿਕਣਾ ਨਹੀਂ, ਸਹਿਜ ਅਵਸਥਾ ਦਾ ਭਾਵ ਹੈ ਕਿ ਉਹ ਪਰਮ ਆਨੰਦ ਜਿਹਦੇ ਵਿੱਚ ਆ ਕੇ ਦੁੱਖ ਆਵੇ ਤੇ ਦੁੱਖ ਵਿਆਪੇ ਨਾ, ਸੁੱਖ ਆਵੇ ਤਾਂ ਸਾਈਂ ਭੁੱਲੇ ਨਾ, ਜਿੱਥੇ ਦੁਨੀਆਂ ਦੀ ਤ੍ਰਿਸ਼ਨਾ ਭੁੱਖ ਕੋਈ ਵੀ ਸਤਾਏ ਨਾ, ਉਸ ਪਰਮ ਅਵਸਥਾ ਨੂੰ ਸਹਿਜ ਅਵਸਥਾ ਕਿਹਾ ਜਾਂਦਾ ਹੈ। ਸਤਿਗੁਰੂ ਨੇ ਇਸੇ ਅਵਸਥਾ ਵਿੱਚ ਜ਼ਿਕਰ ਕੀਤਾ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਤਿੱਥੈ ਓਂਗ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਧੰਨ ਗੁਰੂ ਰਾਮਦਾਸ ਜੀ ਦੇ ਇਹ ਪਾਵਨ ਪਵਿੱਤਰ ਬਚਨ ਆਪ ਜੀ ਨੂੰ ਸਿੱਖ ਪੰਥ ਦੇ ਮਹਾਨ ਕੀਰਤਨੀਏ ਜਿਨ੍ਹਾਂ ਉੱਪਰ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਰਵਣ ਕਰਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।